0: ਗੁਇਠਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue, ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਆਪਾਂ ਕੱਲ ਦਾ ਪ੍ਰੋਗਰਾਮ ਵੀ ਜਿਹੜਾ ਸੀ ਉਹਦੇ ਵਿੱਚ ਵਿਚਾਰ ਕਰ ਰਹੇ ਸਾਂ ਕਿ ਅਸੀਂ ਤਾਂ ਸਮਝਾਉਣਾ ਮਨ ਨੂੰ ਸੀ, ਪਰ ਅਸੀਂ ਰੱਬ ਨੂੰ ਸਮਝਾਉਣ ਦੇ ਨੂੰ ਤੁਰ ਪਏ।

ਕਿਉਂਕਿ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਮਨ ਹੀ ਜਿਹੜਾ ਹੈ ਉਹ ਸਾਰੀ ਇਸ ਹੋਂਦ ਦਾ, ਸਾਡੇ ਅੰਤਕਰਨ ਦਾ ਜਿਹੜਾ ਉਹ ਜ਼ਿੰਮੇਵਾਰ ਹੈ, ਜੀਵ ਜਿਸਨੂੰ ਕਿਹਾ ਗਿਆ। ਕਬੀਰ ਸਾਹਿਬ ਫਰਮਾਉਂਦੇ ਨੇ, ਅੱਜ ਅਸੀਂ ਪਹਿਲਾਂ ਇਹ ਵਿਚਾਰਦੇ ਹਾਂ ਕਿ ਬਾਣੀ ਚਾਹੁੰਦਾ ਹੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ, ਕਹਿਣੇ ਕਥਨ ਨ ਭੀਜੈ ਗੋਬਿੰਦ ਹਰ ਪਾਵੇ ਪੈਜ ਰਖਾਈਐ, ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ, ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ, ਪੂਰਾ ਸਤਿਗੁਰ ਮੇਲ ਮਿਲਾਏ ਸਭ ਚੂਕੈ ਮਨ ਕੀ ਚਿੰਤੀ, ਹਰ ਹਰ ਨਾਮ ਔਖਦ ਮੁਖ ਪਾਇਆ ਜਨ ਨਾਨਕ ਸੂਖ ਵਸੰਤੀ। ਹੁਣ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਸਾਨੂੰ ਇਹੀ ਸਮਝਾ ਰਹੇ ਨੇ ਕਿ ਜਿਹੜੀ ਸਾਡੀ ਮੰਗ ਹੈ ਉਹ ਅਕਾਲ ਪੁਰਖ ਨੂੰ ਪਹਿਲਾਂ ਹੀ ਪਤਾ ਹੈ, ਉਸਨੇ ਸਾਡੀ ਹਰ ਮੰਗ ਨੂੰ ਪੂਰਾ ਕਰਨਾ ਹੈ। ਪਰ ਸਾਡੀ ਅਵਸਥਾ ਇਹ ਹੈ ਕਿ ਅਸੀਂ ਸੰਤੁਸ਼ਟ ਨਹੀਂ, ਸਾਡਾ ਯਕੀਨ ਨਹੀਂ, ਸਾਡਾ ਵਿਸ਼ਵਾਸ ਕਮਜ਼ੋਰ ਹੁੰਦਾ। ਇਸੇ ਕਰਕੇ ਜਦੋਂ ਬਾਣੀ ਦੇ ਵਿੱਚ ਸਾਨੂੰ ਬਾਰ ਬਾਰ ਸਮਝਾਇਆ ਜਾਂਦਾ ਹੈ ਕਿ ਮਨ ਸਮਝਾਉਣ ਕਾਰਨੇ ਕੱਛੂ ਕੁੱਪੜੇ ਹੋ ਗਿਆ, ਮਨ ਨੂੰ ਸਮਝਾਉਣਾ ਹੈ, ਇਸ ਮਨ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌਨਿਤ ਪਾਈ, ਤੀਸਰੇ ਪਾਤਸ਼ਾਹ ਕਹਿ ਰਹੇ ਹਾਂ। ਤੋ ਸਾਰੀ ਖੋਜ ਜਿਹੜੀ ਹੈ, ਸਾਰੀ ਤਲਾਸ਼ ਜਿਹੜੀ ਹੈ, ਪਰ ਜਦੋਂ ਅਸੀਂ ਵਿਚਾਰ ਕਰਦੇ ਹਾਂ, ਅਸੀਂ ਮਨ ਦੀ ਤਲਾਸ਼ ਨੂੰ, ਮਨ ਦੀ ਖੋਜ ਨੂੰ, ਮਨ ਨੂੰ ਸਮਝਾਉਣ ਨੂੰ, ਮਨ ਨੂੰ ਇੱਕ ਪਾਸੇ ਲਾਉਣ ਦੇ ਅਸੀਂ ਸੋਚਦੇ ਹਾਂ ਕਿ ਅਸੀਂ ਅਕਾਲ ਪੁਰਖ ਨੂੰ ਖੋਜਣਾ ਹੈ, ਅਕਾਲ ਪੁਰਖ ਨੂੰ ਪਾਉਣਾ ਹੈ, ਕਿਉਂਕਿ ਮਨ ਸਾਡੇ ਕਿਰਦਾਰ ਨਾਲ ਜੁੜਿਆ ਹੈ। ਬਾਣੀ ਚ ਕਬੀਰ ਸਾਹਿਬ ਫਰਮਾਉਂਦੇ ਨੇ, ਬਾਬਾ ਫਰੀਦ ਜੀ, ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਹੈ ਮਨੁੱਖ, ਆਪਣੇ ਆਪ ਨੂੰ ਸੰਭਾਲ, ਸਵਾਰ, ਕਿਰਦਾਰ ਪੱਖੋਂ ਉੱਚਾ ਬਣ, ਆਪਣੇ ਆਪ ਨੂੰ ਸੰਵਾਰੇਗਾ ਤੇ ਮੇਰੀ ਪ੍ਰਾਪਤੀ ਹੋਏਗੀ। ਆਪਣੇ ਆਪ ਨੂੰ ਕਿਵੇਂ ਸੰਵਾਰਿਆ ਜਾ ਸਕਦਾ? ਮਨ ਨੂੰ ਸਮਝਾਉਣ ਦੇ ਕਰਕੇ। ਬਾਬਾ ਕਬੀਰ ਸਾਹਿਬ ਦਾ ਜ਼ਿਕਰ ਕੀਤਾ ਸੀ, ਉਹ ਇੱਕ ਸ਼ਬਦ ਚ ਕਹਿੰਦੇ ਆ, ਦੇਹੀ ਗਾਵਾਂ ਪਿੰਡ ਜੀਉ ਤਨ ਮੈਂ ਤੋ, ਜਿਹੜਾ ਇਹ ਸਰੀਰ ਹੈ, ਇਹ ਜੀਵ ਹੈ, ਇਹ ਮਨ ਹੈ ਜਿਹੜਾ ਇਹਦੇ ਚਲਾਉਣ ਵਾਲਾ, ਇਹ ਉਸ ਪਿੰਡ ਦਾ ਚੌਧਰੀ ਹੈ, ਬੱਸੈ ਪੰਜ ਕਿਰਸਾਨਾ, ਜਿਸ ਦੇ ਵਿੱਚ ਪੰਜ ਕਿਰਸਾਨ ਵੱਸ ਰਹੇ ਨੇ, ਜਿਨ੍ਹਾਂ ਦੇ ਅਮਲ ਦੇ ਨਾਲ ਹੀ ਤੇਰਾ ਨਿਬੇੜਾ ਹੋਣਾ ਹੈ। ਕਿਹੜੇ ਪੰਜ ਕਿਰਸਾਨ ਨੇ? ਨੈਨੋ ਨਕਟੋਂ ਸੋਣ ਰਸਪਤ ਇੰਦਰੀ ਕੇ ਹਾ ਨ ਮਨ, ਇਹ ਪੰਜ ਜਿਹੜੇ ਨੇ ਇਹ ਤੇਰੀਆਂ ਪੰਜ ਇੰਦਰੀਆਂ ਨੇ, ਤੇਰੇ ਨੈਣ ਨੇ, ਤੇਰਾ ਸ਼੍ਰਵਣ ਕੰਨ ਨੇ, ਤੇਰੀ ਜੇਬਾ ਹੈ, ਤੇਰੇ ਉਹ ਫਾਇਵ ਸੈਂਸਿਸ ਨੇ, ਉਹ ਹੀ ਇਹ ਕਰਮ ਕਰ ਰਹੇ ਨੇ, ਉਹ ਹੀ ਇਹ ਖੇਤੀ ਕਰ ਰਹੇ ਨੇ, ਜਿਸ ਨੂੰ ਜਿਨ੍ਹਾਂ ਨੇ ਜੀਵ ਦੇ ਮਨ ਦੇ ਅਧੀਨ ਰਹਿਣਾ ਸੀ। ਪਰ ਹੁੰਦਾ ਕੀ ਹੈ, ਇੰਦਰੀ ਕਿਹਾ ਨਾ ਮੈਂ, ਇਹਨਾਂ ਚੋਂ ਕਿਸੇ ਨੇ ਤੇਰਾ ਨਹੀਂ ਮੰਨਿਆ। ਰਹਾਵ ਦੀ ਪੰਕਤੀ ਚ ਕਹਿੰਦੇ ਨੇ, ਬਾਬਾ
अब न बसों एक गांव, कड़ी कड़ी का लेखा मांगे काहित चेतु ना। जेडे चित्रगुप्त ने वो मैनू पल पल का कड़ी कड़ी का हिसाब मांग रहे ने। ते इस करके मेरे कुछ बस, क्योंकि जो जीव सी उसने उन्हां अमल करन वालियां पांच इंद्रियां ते काबू नहीं रखिया, अंकुश नहीं रखिया, ते फिर जो हिसाब किताब होया की होया बाकी निकसी पारी। धर्म राय जब लेखा मांगे बाकी निकसी पारी। जब जीव ने, जब अंतरात्मा ने हिसाब कीता, पांच किसान बाब आ गए ला बहादेव जी दरबारी। वो पांच जड़ियां कर्म इंद्रियां सन, वो ते औरों तो किसी ने पूछा नहीं, वो भज गए। अरे मन ते जीव जड़ा सी इस नू ही कॉन्शियसनेस ते उस दरबार दे विच बनिया गया, यही समाज दे विच जड़ा बेपत होया, जिस नू समाजिक बंधना दे विच जकड़िया गया। इसे करके कबीर साहब कहिंदे, कहो कबीर सुनो रे संतो, खेत ही करे नबेड़ा। उजड़ा शरीरक अमल का जड़ा वो खेत सी, वो जड़ी धरती सी धर्मसाल वाली जो उसते बीजा गया, खेत ही करे ने बेड़ा। उस तो फिर कर्मा दे आधार ते केड़े अमल च पैदा होए, खेत ही करे ने बेड़ा। अब की बार पक्ष बंदे को पौर ना पोजल फेरा। फिर ये जीव अंतरात्मा नु सन्मुख होके कहंदा, भाई इस बार गलती हो गई, मैनू संभाल लै, क्योंकि इहदे विच ही आंदा ना, हर जीव अंतर जामी पिछले हो गए ओगण बख्श लै प्रभ, आगे मार्ग पावे तू जी, बाणी दे विच ही आंदा। सो इस तरह जिहड़ा मन है इस नु अंकुश की लोड़ है, मन नु समझाउणा है। असी पिछले प्रोग्राम दे विच भी गल यही की सी कि असी मन नू नहीं, असी रब नू समझाउण तुर पैंदे, अकाल पुरख नू समझाउण तुर जांदे, मनाउण तुर पैंदे। असी अपने आप नू नहीं सवारदे, दूजियां नू संभालण दा कारज आरंभ दिंदे हां। जद तक आपे दी, आपां बाबा फरीद जी दे सलोक की गल की सी ना, आप सवारो मैं मिलो, मैं मिलिया सुख होए, जेतू मेरा होए रहे सब जग ते रहोगे। मन जीते जग जीत, पहला अपने आप नू काबू करना, अपने आप नू अनुशासन च लियाना है, एक डिसिप्लिनड लाइफ बनानी है। जदों लाइफ डिसिप्लिनड हो जाएगी, दूसरों के वास्ते तुसी आप ही रोल मॉडल बन जाओगे। पर पहला असी अपने आप नू ही नहीं समझते ते दूसरों ने नुक्स कटते हैं, यही एक जिंदगी का साडा एक गलत अंदाजे बयां होंदा है, अंदाजे फिक्र होंदा है या अमल होंदा है। क्योंकि इकबाल का जो आप जिक्र करते हैं, अलामा इकबाल का सूफी, उसकी शायरा शायरी दे विच सूफियाना रंगत है, आत्मकता ही जो ये कहता है ना कि अमल से बनती है जिंदगी, जन्नत भी जहन्नम भी, ये खाकी अपनी फितरत में न नूरी है न नारी है। क्योंकि सूफी मत इस्लाम दी ही अगे ड्राइवेशन है, इस्लाम का ही एक एक संप्रदाय, इस्लाम चो निकलिया होया एक एक स्कूल ऑफ थॉट है।
इस्लाम का बिलीफ जड़ा है, या आपां कह सकते शामी धर्मां दा ही सारयां दा बिलीफ है कि रब ने जदों इंसान नूं बनाया तो मिट्टी का बनाया, तो जड़े फरिश्ते ने जड़े मलाइक ने वो अग दे बने हुए। सो इत्थे जिक्र वो कर रहा है कि अमल से अमलों के ना गुरबाणी कहने अमलों के हो नबेरे, जो आप यही गल कही सी जो कबीर साहब का यही शब्द कि अंत की बार बख्श बंदे को बौर ना भोजन, फिर उस तो पहला की कहते हैं कहो कबीर सुनो रे संतो खेत ही करे नबेरा, तुहाडे अमल जड़े ने उस अमल के खेतर दे विच उही असल च फैसला करते हैं। बाणी च भी यही आता है ना, बाणी भी जे असी साढ़े अमल चंगे ने, मैं कई बारी जिक्र करता हूं ताऊ मत दे इस विचार का, इतने भी पहला आप इसनों एक्सप्लेन कर लें। खेत जड़ा इकबाल का है वो कहता ये खाकी अपनी फितरत में इंसान जड़ा है खाक का बनया होया, मिट्टी का बनया होया, मिट्टी का पुतला जिसमें असं कहते हैं बोल मिट्टी दे बावला, ना नूरी है ना नारी है, ना ही ए अग वर्गा है ते ना ही ए प्रकाश वर्गा है, क्योंकि मिट्टी दे। नारी मीन्स अग तो बने हुए मलाइक वगैरह, या उसनूं आपां इस तरह भी कह सकते हैं कि अग नाल उन्होंने जिनात आलमे जिनात नूं जोड़िया ते मलकां दे नाल यानी कि फरिश्तियां दे नाल वह नूर नूं जोड़दा, ते वह कहिंदा है ना ये फरिश्ता है ना ही ये जिन है, पाओ ना ये देवता है ना दैंत है, ना माड़े मनुखां वर्गा है ना चंगे मनुखां वर्गा है, एक इन बिटवीन है। अमल से बनती है जिंदगी, जन्नत भी जहन्नम भी, ये खाकी अपनी फितरत में ना नूरी है ना नारी है। इंसान अपनी जिहड़ी दी बेसिक सुभा है पानी वर्गा है, जिहो जिहा उसनूं माहौल मिलिया जिहो जिहे कर्म करेगा इहो जिहा बन जाएगा। बाकी जे अमल चंगे होणगे तां देवता बन गया, नहीं होए तां दैंतां दी सियाणी शुमार हो जाएगा। अमल नू चलाण वाला जड़ा है वो मन है, ते मन ही जड़ा है जे वो अपनियां इंद्रियां ते अंकुश रखदा है, इस्लाम दे विच उसनू कहिंदे आ नफस ते कंट्रोल रखना। गुरबाणी दे विच आपां कहिंदे आ कि इस विच धरती थाप रखी धर्मसाल, इस धरती दे उपर अमल करना है धर्मसाल है, पौन पानी अग्नि पाताल तिस विच थाप रखी धर्मसाल, यानी टाइम एंड स्पेस, धरती वातावरण नाल ही जिस तरह जपजी साहब दे विच असी जिक्र करते हैं कहिंदे आ पौन गुरु पानी पिता माता तरत महत, यह सारा कुछ साढ़े नाल अगे दिवस रात दो दाई दा है, टाइम जड़ा है यह सानू खिला रहे हैं, दिवस रात दो दाई दा है खेल है सब जगत, सारा संसार इसे टाइम दे विच खेल रहा है, डे एंड नाइट। तो इसे दे विच ही सानू अपने आप नू चंगियाईयां बुरियाईयां वाचे तर्म हदूर करनी आपो अपनी के नेड़े के दूर, अपने अमला नाल ही मनुख जड़ा है या उस अकाल पुरख के नजदीक है या
ਜੇ ਉਹ ਚੇਤੇ ਆ ਤੇ ਨੇੜੇ ਆ ਚੰਗੇ ਅਮਲ ਨੇ, ਜੇ ਮਾੜਾ ਪਨ ਹੈ ਤੇ ਉਹ ਦੂਰ ਹੋ ਗਿਆ ਵਿਛੜ ਗਿਆ। ਨਾਲ ਹੀ ਕਹਿੰਦੇ ਜਿਨ ਇਨਾਮ ਤੇ ਆਇਆ, ਜਿਨ੍ਹਾਂ ਨੇ ਉਸਨੂੰ ਚੇਤੇ ਰੱਖਿਆ, ਜਿਹੜਾ ਉਸਦੇ ਹੁਕਮ ਚ ਤੁਰਦੇ ਰਹੇ, ਗਏ ਮੁਸ਼ਕਤ ਕਰ ਮਿਹਨਤ ਕਰਕੇ ਤਪੱਸਿਆ ਕਰਕੇ। ਤਪੱਸਿਆ ਕੀ? ਤਪੱਸਿਆ ਜੀਵਨ ਨੂੰ ਸੰਘਰਸ਼ ਵਿੱਚ ਰੱਖ ਕੇ ਚੰਗੇ ਅਮਲਾਂ ਪ੍ਰਤੀ ਮਿਹਨਤ ਕਰਨੀ ਹੈ, ਉੱਦਮ ਕਰਨਾ ਹੈ, ਚੰਗਾ ਰਹਿਣਾ ਹੈ। ਤੇ ਇਸ ਜੀਵਨ ਨੂੰ ਬੜੀ ਪਰਹੇਜ਼ਗਾਰੀ ਦੇ ਵਿੱਚ, ਬੜੇ ਯਾਨੀ ਕਿ ਆਪਣੇ ਆਪ ਨੂੰ ਅੰਜਨ ਮਾਏ ਨਿਰੰਜਨ ਰਹਿ ਕੇ ਗੁਜ਼ਾਰਨਾ ਹੈ, ਇਹ ਤਪੱਸਿਆ। ਤਪੱਸਿਆ ਹੋਰ ਕੋਈ ਨਹੀਂ ਕਿ ਜੰਗਲਾਂ 'ਚ ਕਿਤੇ ਬੈਠ ਕੇ ਜਾਂ ਕਿਸੇ ਭੌਰੇ 'ਚ ਬੈਠ ਕੇ ਚੌਕੜੀ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਨਹੀਂ। ਉਹ ਜੇ ਕੋਈ ਕਰ ਰਿਹਾ, ਉਹ ਆਪਣੇ ਵਾਸਤੇ ਕਰ ਰਿਹਾ, ਉੱਥੇ ਉਹਦੇ ਵਿੱਚ ਸੇਵਾ ਭਾਵਨਾ ਨਹੀਂ ਆ। ਉਹ ਉਸ ਤੋਂ ਦੂਜਿਆਂ ਨਾਲ ਕੁਛ ਨਹੀਂ, ਉਹ ਆਪਣੇ ਵਾਸਤੇ ਕਰ। ਇੱਥੋਂ ਤੱਕ ਕਿ ਪੁਰਾਤਨ ਜਿਹੜੀ ਸਭਿਅਤਾ ਸੀ, ਗੁਰਮਤਿ ਦੇ ਆਉਣ ਤੋਂ ਪਹਿਲੇ ਇਹੀ ਤਾਂ ਰਿਵਾਜ਼ ਸੀ ਕਿ ਉਹ ਆਪਣੀ ਮੁਕਤੀ ਦੇ ਵਾਸਤੇ ਯਾਨੀ ਪਰਿਵਾਰ ਨੂੰ ਵੀ ਜਿਹੜਾ ਸੀ ਉਹ ਦਾਨ ਕਰ ਜਾਂਦੇ ਸੀ ਕਿ ਖਬਰੇ ਮੈਨੂੰ ਕਿਹੜੀ ਮੁਕਤੀ ਮਿਲਣੀ ਹੈ। ਗੁਰਮਤ ਇਹ ਨਹੀਂ ਆ, ਗੁਰਮਤ ਸੇਵਾ ਹੈ। ਤੇ ਸੇਵਾ ਯਾਨੀ ਕਿ ਆਪਣੇ ਵਾਸਤੇ ਨਹੀਂ, ਪੂਰੀ ਮਨੁੱਖਤਾ ਵਾਸਤੇ, ਪੂਰੀ ਕਾਇਨਾਤ ਦੇ ਵਾਸਤੇ ਜੀਣਾ ਹੈ। ਚੰਗਿਆਈਆਂ ਚੰਗੇ ਗੁਣ ਚਾਹੀਦੇ ਆ। ਜਿਹੜਾ ਭਾਂਜਵਾਦੀ ਹੋ ਗਿਆ, ਜਿਹੜਾ ਸਿਰਫ ਉਸ ਤਰ੍ਹਾਂ, ਅਸੀਂ ਬਹੁਤੇ ਦੇਖੇ ਨੇ ਜਿਹੜੇ ਚੌਕੜੀਆਂ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਆ, ਪਰ ਉਹਨਾਂ ਦਾ ਦੀ ਹੋਮੈ ਇੰਨੇ ਅਸਮਾਨ ਤੇ ਹੈ ਕਿ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਉਸ ਦੇ ਮੁਕਾਬਲੇ ਦੇ ਵਿੱਚ ਜਿਹੜਾ ਸੇਵਾ ਭਾਵਨਾ ਦੇ ਨਾਲ, ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੇ ਵਿੱਚ ਜੂਠੇ ਭਾਂਡੇ ਮਾਂਜਦਾ ਹੈ, ਜਿਹੜਾ ਜੋੜਾ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਕਰ ਰਿਹਾ, ਉਹਨਾਂ ਨੂੰ ਪਾਲਿਸ਼ ਕਰ ਰਿਹਾ, ਉਹਨਾਂ ਨੂੰ ਸਫਾਈ ਕਰ ਰਿਹਾ, ਉੱਥੇ ਨਿਮਰਤਾ ਆ ਰਹੀ ਹੈ। ਹਾਂ, ਉਹ ਵੱਖਰੀ ਗੱਲ ਹੈ ਜੇ ਉਹ ਵੀ ਕਿਸੇ ਨੂੰ ਉਹਦਾ ਵੀ ਹੋਮੇ ਹੋ ਜਾਏ ਤਾਂ ਉਹ ਵੀ ਬਗਲਾ ਹੀ ਹੋ ਗਿਆ। ਕਿਆ ਹੱਸ ਕਿਆ ਬਗਲਾ, ਨੀਅਤ ਤੇ ਵੀ ਡਿਪੈਂਡ ਕਰਦਾ। ਸੋ ਇਸੇ ਕਰਕੇ ਗੁਰਮਤਿ ਚ ਇਹ ਵੀ ਆਇਆ ਨਾ, ਨਾਨਕ ਕਰ ਹੀ ਬੈਠਿਆ ਸਭ ਮਿਲੇ ਜੇ ਨੀਅਤ ਰਾਸ ਕਰੇ, ਕਿਉਂਕਿ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆ। ਉਹ ਅੰਤਰ ਮੈਲ ਜੇ ਤੀਰਥ ਨਾਵੈ ਇਸ ਬੈਕੁੰਠ ਨਾ ਜਾਣ, ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆ। ਰਾਮ ਨੂੰ ਸਕਾਲ ਪੁਰਖ ਨੂੰ ਤਾਂ ਪਤਾ ਹੈ ਅੰਦਰ ਕੀ ਹੈ। ਸੋ ਇਸੇ ਕਰਕੇ ਜਦੋਂ ਸੇਵਾ ਭਾਵਨਾ ਦੀ ਗੱਲ ਆਉਂਦੀ ਹੈ ਉੱਥੇ ਨਿਮਰਤਾ ਪੈਦਾ ਹੁੰਦੀ ਹੈ। ਜੇ ਉੱਥੇ ਵੀ ਹੰਕਾਰ ਹੋ ਜਾਏ ਸੇਵਾ ਦਾ ਵੀ, ਤਾਂ ਫਿਰ ਉਹ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਉਲ ਭਿਅੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛਾਡੇ ਛੂਟੇ ਅਧਿਕ ਹੋ ਬੁਧਵਾ ਦੇ। ਪਿਆਰੇ ਮੈਂ ਕੀਏ ਕਰਮ ਅਨੇਕਾਂ ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਵੇਗਾ। ਸੋ ਇਸੇ ਕਰਕੇ ਗੁਰਸਿੱਖ ਨੂੰ ਹੁਣ ਅਸੀਂ ਜਦੋਂ ਜਾਂਦੇ ਹਾਂ, ਆਪਾਂ ਅੱਜ ਦਾ ਸਵਾਲ ਇਹ ਸੀ ਕਿ ਮੰਗਣਾ ਕੀ ਹੈ। ਜਦੋਂ ਅਕਾਲ ਪੁਰਖ ਦੇ ਕੋਲ ਜਾਂਦੇ, ਜਦੋਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਕਿ ਮੇਰੀਆਂ ਜਿਹੜੀਆਂ ਨਿੱਜੀ ਜ਼ਰੂਰੀਅਤ ਨੇ ਉਹ ਉਸਨੇ ਪੂਰੀਆਂ ਕਰਨੀਆਂ ਨੇ। ਕਿਉਂਕਿ ਮਨੁੱਖ ਦੁਖੀ ਕਦੋਂ ਹੁੰਦਾ ਹੈ? ਨੀਡਸ ਦੇ ਕਰਕੇ ਦੁਖੀ ਨਹੀਂ ਹੁੰਦਾ, ਨੀਡਸ ਪੂਰੀਆਂ ਹੋ ਜਾਂਦੀਆਂ ਨੇ, ਉਹ ਪ੍ਰਕਿਰਤੀ ਦਾ ਨਿਯਮ ਹੈ। ਆਕਾਂਕਸ਼ਾਵਾਂ ਦੇ ਕਰਕੇ ਦੁਖੀ ਹੁੰਦਾ ਹੈ, ਜਿਹੜੀਆਂ ਨੀਡਸ ਤੋਂ ਵੱਧ ਹੁੰਦੀਆਂ ਨੇ। ਸੋ ਮੰਗਣ ਦੀ ਗੱਲ ਜਿਹੜੀ ਹੈ ਨਾ, ਗੁਰਬਾਣੀ ਚ ਆਉਂਦਾ ਅਗਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇਈ ਨਾਮ ਸੰਤੋਖੀਆ ਉਤਰੇ ਮਨ ਕੀ ਚੁੱਖ। ਪੀਸ ਆਫ ਮਾਇੰਡ ਚਾਹੀਦਾ,
ਉਸ ਨਾਮ ਨਾਲ, ਉਸ ਗਿਆਨ ਨਾਲ ਜਿਸ ਗਿਆਨ ਦੀ ਮੰਗ ਕਰਨੀ ਅਕਾਲ ਪੁਰਖ ਤੋਂ, ਉਹੀ ਕਾਲਣਾ ਕਾਲਣੀ ਹੈ, ਉਸਦੀ ਮੰਗ ਕਰਨੀ ਹੈ। ਆਪਾਂ ਪ੍ਰੋਗਰਾਮ ਆਰੰਭ ਕੀਤਾ ਸ਼ੁਰੂ ਚ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਤਿਆਗਣਾ ਤਿਆਗਨ ਨੀਕਾ ਕਾਮ ਕਰੋ ਲੋਭ ਮੋਹ ਤਿਆਗਣਾ। ਜੇ ਮੰਗਣਾ ਹੈ ਨਾ ਅਕਾਲ ਪੁਰਖ ਤੋਂ, ਉਸਦੀ ਸਿਫ ਸਲਾਹ ਮੰਗਣੀ ਹੈ, ਉਸਦੀ ਸਿਫ ਸਲਾਹ ਹੀ ਆਪਾਂ ਸਵਾਰੇਗੀ। ਤਿਆਗਣਾ ਕਾਰੋਬਾਰ ਤਿਆਗ ਕੇ ਜੰਗਲਾਂ ਚ ਨਹੀਂ ਜਾਣਾ, ਬਲਕਿ ਇਸੇ ਜੀਵਨ ਚ ਰਹਿ ਕੇ ਵਿਕਾਰਾਂ ਦਾ ਤਿਆਗ ਕਰਨਾ ਹੈ, ਚੰਗੇ ਗੁਣਾਂ ਨੂੰ ਧਾਰਨ ਕਰਨਾ ਹੈ। ਜਦੋਂ ਵਿਕਾਰ ਚਲੇ ਜਾਂਦੇ ਆ, ਗੁਣ ਆ ਜਾਂਦੇ ਆ, ਪੰਜ ਵਸਾਏ ਪੰਜ ਬਣਾਏ, ਜੇ ਪੰਜ ਇੱਕ ਈਡੀਅਮ ਹੈ, ਕਿਉਂਕਿ ਪੰਜ ਵਿਕਾਰਾਂ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਾਵੇਂ ਉਹਦੇ ਵਿੱਚ ਅਣਗਿਣਤ ਨੇ, ਜੇ ਪੰਜ ਗੁਣਾਂ ਨੂੰ ਵਸਾ ਲਿਆ ਤੇ ਪੰਜ ਔਗਣ ਗੁੰਮ ਜਾਣੇ ਨੇ, ਚਲੇ ਜਾਣੇ ਨੇ। ਪਰ ਜੇ ਪੰਜ ਔਗੜਾਂ ਨੂੰ ਵਸਾ ਲਿਆ ਤਾਂ ਪੰਜ ਗੁਣ ਨਹੀਂ ਰਹਿਣੇ। ਸੋ ਪੰਜ ਗੁਆਏ ਪੰਜ ਵਸਾਏ ਪੰਜ ਗੁਆਏ, ਪੰਜ ਮਨਾਏ ਪੰਜ ਰਸਾਏ। ਗੁਣਾਂ ਦਾ ਧਾਰਨੀ ਹੋਣਾ, ਗੁਣਾਂ ਦੀ ਮੰਗ, ਇਹੀ ਸਾਡੇ ਜੀਵਨ ਦਾ ਲਕਸ਼ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਮੈਂ ਹੁਣੇ ਜ਼ਿਕਰ ਕੀਤਾ ਸੀ ਨਾ, ਵਿਣ ਤੁਤ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੀ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਕਿਉਂਕਿ ਗੁਰੂ ਨੇ ਗੁਰ ਵਣ ਤਿਣ ਹਰਿਆ ਕੀਤੇ ਨਾਨਕ ਕਿਆ ਬਣ। ਮਨੁੱਖ ਦੇ ਵਾਸਤੇ ਕੁਛ ਨਹੀਂ, ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਹਰਿਆਵਲ ਕਰ ਦਿੱਤਾ, ਉਹ ਤੈਨੂੰ ਵੀ ਕਰ ਰਿਹਾ, ਤੇਰੀ ਰੋਜ਼ੀ ਰੋਟੀ ਦਾ ਵੀ ਉਹਨੇ ਪ੍ਰਬੰਧ ਕੀਤਾ। ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਇਹ ਜਲ ਮੈਂ ਜਾਂਦੇ ਉਪਾਅ ਕੇ ਤਿੰਨਾ ਵੀ ਰੋਜ਼ੀ ਦੇ। ਚਿੰਤਾ ਦਾ ਇਹ ਵਿਸ਼ਾ ਨਹੀਂ ਆ, ਤੂੰ ਅਕਾਲ ਪੁਰਖ ਦਾ ਆਪਣਾ ਖੇਤਰ ਹੈ, ਜਿਸਨੇ ਸੰਸਾਰ ਦੀ ਇਸ ਖੇਡ ਨੂੰ ਜਾਰੀ ਰੱਖਣਾ ਹੈ। ਹਾਂ, ਸਾਡੇ ਵਾਸਤੇ ਕੀ ਆ ਕਿ ਅਸੀਂ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਮਿਹਰ ਦੇ ਪਾਤਰ ਬਣਨਾ ਹੈ। ਇਸੇ ਤਰ੍ਹਾਂ ਬਾਣੀ ਚਾਹੁੰਦਾ, ਜੀਓ ਪਿੰਡ ਸਭ ਤਿਸ ਦਾ, ਸਭ ਕਿਛ ਤਿਸ ਕੇ ਪਾਸ, ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗਿਆ ਕੀਚੇ ਅਰਦਾਸ। ਨਾਨਕ ਕੱਟ ਕੱਟ ਏਕੋ ਵਰਤਦਾ, ਸ਼ਬਦ ਕਰੇ ਪ੍ਰਕਾਸ। ਗਿਆਨ ਦੁਆਰਾ ਹੀ ਇਸ ਗੱਲ ਦੀ ਸੋਝੀ ਹੋ ਜਾਂਦੀ ਆ, ਪ੍ਰਕਾਸ਼ ਹੋ ਜਾਂਦਾ ਹੈ ਕਿ ਉਹ ਹਰ ਇੱਕ ਦੇ ਅੰਦਰ, ਹਰ ਇੱਕ ਦਿਲ ਦੇ ਵਿੱਚ, ਹਰ ਇੱਕ ਹਿਰਦੇ ਚ ਉਹ ਮੌਜੂਦ ਹੈ, ਤੇ ਉਹ ਹਰ ਇੱਕ ਦੀ ਜਾਣਦਾ ਹੈ। ਇਸ ਕਰਕੇ ਜਿਹੜੀ ਅਰਦਾਸ ਹੈ, ਇਸੇ ਕਰਕੇ ਪ੍ਰਾਤਨ ਸਿੱਖ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਤੇਈ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਪਰ ਅੱਜ ਸਾਡੀ ਸਥਿਤੀ ਕੀ ਹੈ? ਅਸੀਂ ਜਦੋਂ ਗੁਰੂ ਸਾਹਿਬ ਗੁਰੂ ਦਰਬਾਰ ਚ ਆਉਂਦੇ ਹਾਂ, ਅਸੀਂ ਗਰੋਸਰੀ ਸਟੋਰ ਵਾਂਗੂ ਇੱਕ ਬਹੁਤ ਲੰਬੀ ਲਿਸਟ ਲੈ ਕੇ ਆਏ ਹੁੰਦੇ ਹਾਂ, ਤੇ ਭਾਵੇਂ ਸਾਰੀ ਸੰਗਤ ਨੂੰ ਮੱਥਾ ਟੇਕਣ ਦਾ ਮੌਕਾ ਮਿਲੇ ਨਾ ਮਿਲੇ, ਅਸੀਂ ਖੜ ਜਾਂਦੇ ਹਾਂ ਚੁੱਪ ਕਰਕੇ। ਉਸ ਵਿੱਚ ਦੋ ਮਨੋਰਥ ਹੁੰਦੇ, ਜਾਂ ਤੇ ਦੁਨੀਆਂ ਨੂੰ ਦਿਖਾਵਾ ਕਰ ਰਹੇ ਹੁੰਦੇ ਹਾਂ ਕਿ ਪਤਾ ਨਹੀਂ ਅਸੀਂ ਕੀ, ਜਾਂ ਫਿਰ ਅਸੀਂ ਸਹੀ ਮਾਇਨਿਆਂ ਚ ਜੇ ਅੰਦਰੋਂ ਸ਼ਾਪਾਂ ਤੇ ਉਹੀ ਜਿਹੜੀ ਲਿਸਟ ਪੜ੍ਹ ਰਹੇ ਹੁੰਦੇ ਆ ਮੰਗਾਂ ਦੀ, ਉਹੀ ਪੜ੍ਹ ਰਹੇ ਹੁੰਦੇ, ਕਿਉਂਕਿ ਸਾਡਾ ਉਹ ਕਾਮਲ ਯਕੀਨ ਖਤਮ ਹੋ ਜਾਂਦਾ।
कि वह सारा कुछ जानता है। पर यह भी नहीं कहना कि अरदास नहीं करनी, अरदास साड़ी की है, सरबत दे भले की अरदास करनी, अपने लिए शुभ गुणा नू मंगना है, उन्हां प्यारियां सही प्यारे मेल जिन्हां मिलिया तेरा नाम चिता यह मंगना है। पर साड़ी लिस्ट जड़ी होंदी है निजी मंगा नहीं होंदी, क्यों कि यह मंगा जड़िया सन जिस तरह अस्ताने हो गए, देवरियां हो गई, जिस तरह जठेरे जड़ियां पंजाब दे विच भी जड़े थां थां ते चार इट्टां ला के जड़े उन्होंने बनाए होंदे आ मजार बनाए दे आ, उत्थे जा के मंगण दा ही जड़ा रवाज सी वह रवाज असी गुरु घरां च लिया, क्योंकि नकल दे नाल ही असी गुर सिद्धांत का जड़ा है वह निरादर भी कर रहे होंदे आ, कि गुर सिद्धांत दे विच पोल्यूशन भी लिया रहे होंदे आ। आओ अकाल पुरख तो हमेशा यही मंगिए, विण तुद होर जे मंगना फिर दुखा दे दुख दई नाम संतोखिया उतरे मन की। वाहेगुरु जी का खालसा, वाहेगुरु जी की फतह।

0: ਸਮਝਾਉਣਾ ਹੋਵੇ ਤਾਂ ਸਾਨੂੰ ਬੱਚਿਆਂ ਵਾਲੇ ਲੈਵਲ ਦੇ ਉੱਤੇ ਆ ਕੇ ਉਹਨਾਂ ਨਾਲ ਉਸ ਤਰੀਕੇ ਨਾਲ ਗੱਲਬਾਤ ਕਰਕੇ ਹੀ ਉਹਨਾਂ ਨੂੰ ਸਮਝਾ ਸਕਦੇ ਹਾਂ। ਜੇ ਅਸੀਂ ਕਿਤੇ PhD ਦੇ ਉੱਤੇ ਕੋਈ ਥੀਸਿਸ ਲਿਖਣਾ ਜਾਂ ਕੋਈ ਐਸਾ ਲੈਕਚਰ ਕਰਨਾ ਜਿੱਥੇ ਸਾਰੇ ਡਾਕਟਰ ਜਾਂ ਐਸੋ ਜਿਹੇ ਬੈਠੇ, ਉੱਥੇ ਫਿਰ ਤੁਹਾਡੀ ਲੈਂਗੁਏਜ ਉਹ ਨਾ ਉਹ ਤਰੀਕੇ ਨਾਲ ਹੋਵੇਗੀ, ਉੱਥੇ ਤੁਸੀਂ ਬੱਚਿਆਂ ਵਾਲੀ ਲੈਂਗੁਏਜ ਨਹੀਂ ਵਰਤ ਸਕੋਗੇ। ਪਰ ਜੇ ਉਹ ਲੈਂਗੁਏਜ ਜਿਹੜੀ PhD ਵਾਲੀ ਹੈ ਤੁਸੀਂ ਛੋਟੇ ਬੱਚਿਆਂ ਨਾਲ ਵਰਤੋਗੇ ਤਾਂ ਉਹਨਾਂ ਦੇ ਪੱਲੇ ਕੱਖ ਨਹੀਂ ਪਏਗਾ। ਸੋ ਇਹ ਇਹੀ ਤਰੀਕਾ ਹੈ ਜੋ ਗੁਰੂ ਪਾਤਸ਼ਾਹ ਨੇ ਜਿਹੜੇ ਧਰਮ ਦੇ ਮਾਰਗ ਦੇ ਉੱਤੇ ਧਰਮ ਦੀ ਦੁਨੀਆਂ ਦੇ ਵਿੱਚ ਹਜੇ ਬੱਚੇ ਹੀ ਸੀ ਉਹਨਾਂ ਨੂੰ ਉਹਨਾਂ ਦੀ ਬੱਚਿਆਂ ਦੀ ਭਾਸ਼ਾ ਦੇ ਵਿੱਚ ਹੀ ਸਮਝਾਉਣਾ ਕੀਤਾ ਹੈ ਗੁਰਬਾਣੀ ਵਿੱਚ। ਗੱਲ ਕਰਦੇ ਹਾਂ ਆਪਾਂ ਨਰਕ ਦੀ। ਬਹੁਤ ਸਾਰੇ ਧਰਮਾਂ ਦੇ ਵਿੱਚ ਮਰਨ ਤੋਂ ਬਾਅਦ ਇੱਕ ਨਰਕ ਜੋ ਹੈ ਉਹ ਕਲਪਿਆ ਗਿਆ ਹੈ ਜਾਂ ਆਖਿਆ ਜਾਂਦਾ ਹੈ, ਉਹ ਤਾਂ ਹਕੀਕਤ ਮੰਨਦੇ ਆ ਕਿ ਇੱਕ ਫਿਜ਼ੀਕਲ ਜਗ੍ਹਾ ਹੈਗੀ ਆ, ਉੱਥੇ ਰੂਹਾਂ ਜਾਂਦੀਆਂ ਨੇ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਸਜ਼ਾ ਮਿਲਦੀ ਹੈ। ਅਤੇ ਜੋ ਹਿੰਦੂ ਮਤ ਦੇ ਵਿੱਚ ਬ੍ਰਾਹਮਣਵਾਦ ਦੇ ਵਿੱਚ ਹੈ ਕਿ ਉੱਥੇ ਫਿਰ ਨਰਕਾਂ ਦੇ ਵਿੱਚ ਜਾ ਕੇ ਹੌਲੀ ਹੌਲੀ ਅੱਗ ਵਿੱਚ ਸੜਦੇ ਹੋ ਜਾਂ ਨਦੀ ਵਿੱਚ ਡੁੱਬਦੇ ਹੋ, ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਜਾਨਵਰ ਵੱਢ ਕੇ ਖਾਂਦੇ ਨੇ, ਉਹਦੇ ਨਾਲ ਫਿਰ ਹੌਲੀ ਹੌਲੀ ਤੁਹਾਡੇ ਜਿਹੜੇ ਮਾੜੇ ਕਰਮਾਂ ਦਾ ਹਿਸਾਬ ਆ ਉਹ ਦੁੱਖ ਸਹਿ ਸਹਿ ਕੇ ਫਿਰ ਉਹ ਪੂਰਾ ਹੁੰਦਾ ਆ, ਅਤੇ ਉਹਨੂੰ ਜਦੋਂ ਪੂਰਾ ਹੋ ਜਾਂਦਾ ਫਿਰ ਤੁਹਾਡਾ ਉਹ ਲੇਖਾ ਜੋ ਹੈ ਉੱਥੇ ਖਤਮ ਹੋ ਕੇ ਦੁਬਾਰਾ ਫਿਰ ਤੁਹਾਨੂੰ ਜਨਮ ਮਿਲਦਾ ਹੈ, ਫਿਰ 84 ਦੇ ਗੇੜ 'ਚ ਪੈਂਦੇ ਹੋ। ਇਹ 84 ਲੱਖ ਜੂਨਾਂ ਦਾ ਜੋ ਗੇੜ ਹੈ ਇਹ ਬ੍ਰਾਹਮਣ ਮਤ ਦੇ ਵਿੱਚ ਇਸ ਤਰੀਕੇ ਦੇ ਨਾਲ ਕਲਪਿਆ ਗਿਆ ਹੈ, ਸੰਕਲਪ ਆਉਂਦਾ ਹੈ। ਸੋ ਸਿੰਪਲ ਕੁਐਸਚਨ ਆਪਾਂ ਪਹਿਲਾਂ ਗੱਲ ਕਰ ਲਿਆ, ਡਜ਼ ਗੁਰਬਾਣੀ ਬਿਲੀਵ ਇਨ ਹੈਵਨ ਐਂਡ ਹੈਲ? ਗੁਰਬਾਣੀ ਸਵਰਗ ਅਤੇ ਨਰਕ ਨੂੰ ਮਰਨ ਤੋਂ ਬਾਅਦ ਦੀਆਂ ਭੂਗੋਲਿਕ ਥਾਵਾਂ ਫਿਜ਼ੀਕਲ ਪਲੇਸ ਉਹਦੇ ਵਜੋਂ ਰੱਦ ਕਰਦੀ ਹੈ, ਨਹੀਂ ਮੰਨਦੀ? ਇਹ ਅਸਲ ਦੇ ਵਿੱਚ ਗੁਰਬਾਣੀ ਦੇ ਵਿੱਚ ਜਦੋਂ ਸਵਰਗ ਅਤੇ ਨਰਕ ਦੀ ਗੱਲ ਆਉਂਦੀ ਹੈ ਤਾਂ ਵਰਤਮਾਨ ਵਿੱਚ ਭੋਗੀਆਂ ਜਾਣ ਵਾਲੀਆਂ ਮਾਨਸਿਕ ਅਵਸਥਾਵਾਂ ਹਨ। ਹੁਣ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸ਼ਬਦ ਘੁੰਮ ਰਹੇ ਹੋਣਗੇ, ਫਿਰ ਆਹ ਸ਼ਬਦ ਦਾ ਕੀ ਅਰਥ ਹੈ, ਇਹਦਾ ਕੀ ਅਰਥ ਹੈ? ਸੋ ਅੱਜ ਦੀ ਕਲਾਸ ਤੋਂ ਬਾਅਦ ਵਿੱਚ ਆਪਾਂ ਸਾਰਾ ਜਿਹੜੀ ਇਹ ਗੱਲਬਾਤ ਕਰਨੀ ਆ, ਜਿਹੜਾ ਵੀ ਸ਼ਬਦ ਤੁਹਾਡੇ ਮਨ ਦੇ ਵਿੱਚ ਆਉਂਦਾ ਹੋਵੇਗਾ ਤੁਸੀਂ ਉਹ ਸ਼ਬਦ ਸਾਂਝਾ ਕਰ ਦੇਣਾ, ਫਿਰ ਅਗਲੀ ਕਲਾਸ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਉਹਨਾਂ ਸ਼ਬਦਾਂ ਦੀ ਵਿਚਾਰ ਕਰਾਂਗੇ। ਸੋ ਸਭ ਤੋਂ ਪਹਿਲਾਂ ਜੋ ਪਰਲੋਕ ਹੈ, ਜੋ ਮਰਨ ਤੋਂ ਬਾਅਦ ਦੀ ਦੁਨੀਆ ਆ, ਉਹਦਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਜੇ ਉਹ ਸੱਚਮੁੱਚ ਆਬਜੈਕਟਿਵ ਫਿਜ਼ੀਕਲ ਡੈਸਟੀਨੇਸ਼ਨਸ ਹੈਗੀਆਂ ਨੇ, ਕਿਤੇ ਰੱਬ ਨੇ ਮਨੁੱਖਾਂ ਵਾਸਤੇ ਇੱਕ ਨਰਕ ਬਣਾਇਆ ਅਤੇ ਕਿਤੇ ਮਨੁੱਖਾਂ ਵਾਸਤੇ ਇੱਕ ਸਵਰਗ ਬਣਾਇਆ ਆ, ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਆ ਕਿ ਹਰ ਇਨਸਾਨ ਧਰਤੀ ਦੇ ਉੱਤੇ ਭਾਵੇਂ ਉਹ ਕਿਸੇ ਖਿੱਤੇ ਦੇ ਵਿੱਚ ਹੋਵੇ, ਕਿਸੇ ਧਰਮ ਨੂੰ ਬਿਲੋਂਗ ਕਰਦਾ ਹੋਵੇ, ਕਿਸੇ ਕਲਚਰ ਨੂੰ ਫੋਲੋ ਕਰਦਾ ਹੋਵੇ, ਜੇ ਉਹਨਾਂ ਕਲਚਰਾਂ ਦੇ ਵਿੱਚ, ਉਹਨਾਂ ਦੇਸ਼ਾਂ ਦੇ ਵਿੱਚ, ਉਹਨਾਂ ਧਰਮਾਂ ਦੇ ਵਿੱਚ ਕੋਈ ਬੰਦਾ ਬ੍ਰਹਮ ਗਿਆਨੀ ਬਣ ਗਿਆ ਜਾਂ ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਆ, ਅਤੇ ਉਹ ਅੱਜ ਸਾਡੀ ਕੌਮ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਬਹੁਤਿਆਂ ਦੀ ਖੁੱਲ੍ਹ ਰਹੀ ਆ, ਹਰ ਰੋਜ਼ ਹੀ ਕੋਈ ਨਵਾਂ ਹੈਗਾ ਜਿਹੜਾ ਧਰਮਰਾਜ ਨੂੰ ਮਿਲ ਕੇ ਆਉਂਦਾ ਆ ਅਤੇ ਉਹ ਸਭ ਕੁਝ ਦੇਖ ਕੇ ਵੀ ਆਉਂਦਾ ਆ। ਪਰ ਹੈਰਾਨੀ ਦੀ ਗੱਲ ਇੱਥੇ ਵੀ ਹੁੰਦੀ ਆ ਕਿ ਜਿਹੜੇ ਧਰਮਰਾਜ ਨੂੰ ਮਿਲ ਕੇ ਆਉਂਦੇ ਆ, ਜਿਨ੍ਹਾਂ ਦੇ ਪੋਡਕਾਸਟ ਚੱਲ ਰਹੇ ਹੁੰਦੇ ਆ, ਜੇ ਚਾਰ ਬੰਦਿਆਂ ਦੀ ਗੱਲ ਸੁਣੋ ਕਿ ਉਹ ਕਹਿੰਦਾ ਮੈਂ ਮਿਲ ਕੇ ਆਇਆ ਤਾਂ ਉਹ ਕਹਿੰਦਾ ਮੈਂ ਮਿਲ ਕੇ ਆਇਆ, ਤੇ ਚਾਰਾਂ ਬੰਦਿਆਂ ਦੀ ਜਿਹੜੀ ਗੱਲ ਆ ਉਹ ਆਪਸ 'ਚ ਮਿਲਦੀ ਨਹੀਂ ਹੁੰਦੀ। ਹੁਣ ਸਵਾਲ ਜਿਹੜਾ ਅੱਜ ਆਪਾਂ ਪਹਿਲਾਂ ਡਿਸਕਸ ਕਰਨਾ ਆ ਕਿ ਦੁਨੀਆਂ ਦੇ ਵਿੱਚ ਫਿਰ ਹਰ ਧਰਮ ਦੇ ਵਿੱਚ ਜਦੋਂ ਉਹ ਜਾ ਕੇ ਨਰਕ ਵਿੱਚ ਜਾਂਦੇ ਆ ਜਾਂ ਸਵਰਗ ਵਿੱਚ ਜਾਂਦੇ ਆ, ਤਾਂ ਉਸ ਬਿਲਡਿੰਗ ਦਾ ਨਕਸ਼ਾ, ਉੱਥੋਂ ਦਾ ਰਹਿਣ ਸਹਿਣ, ਉੱਥੋਂ ਸਾਰਾ ਕੁਛ ਹਰੇਕ ਮਨੁੱਖ ਨੂੰ ਇੱਕੋ ਜਿਹਾ ਹੀ ਦੱਸਣਾ ਪਵੇਗਾ। ਮੰਨ ਲਓ ਕੋਈ ਤੁਹਾਡੇ ਘਰ ਦੇ, ਮੈਂ ਆ ਜਾਵਾਂ ਤੁਹਾਡੇ ਘਰ, ਤੁਹਾਡਾ ਘਰ ਦੇਖਣ ਵਾਸਤੇ, ਜਿਹੋ ਜਿਹਾ ਤੁਹਾਡਾ ਘਰ ਹੈ ਉਹੋ ਜਿਹਾ ਹੀ ਮੈਂ ਬਿਆਨ ਕਰਾਂਗਾ, ਮੇਰਾ ਕੋਈ ਹੋਰ ਸੰਗੀ ਸਾਥੀ ਕੋਈ ਮਿੱਤਰ ਆ ਕੇ ਤੁਹਾਡਾ ਘਰ ਦੇਖ ਜਾਵੇ, ਉਹ ਵੀ ਕਹੇਗਾ ਵੀ ਐਸੇ ਰੰਗ ਦਾ ਸੀ, ਐਡਾ ਕੁ ਵੱਡਾ ਸੀ, ਇੰਨੇ ਬੂਹੇ ਲੱਗੇ ਸੀ, ਸਾਡੀ ਸਟੇਟਮੈਂਟ ਬਦਲ ਨਹੀਂ ਸਕਦੀ। ਪਰ ਅੱਜ ਆਪਾਂ ਵਿਚਾਰ ਕਰਾਂਗੇ ਕਿ ਹਰੇਕ ਕਲਚਰ ਦੇ ਵਿੱਚ, ਹਰੇਕ ਧਰਮ ਦੇ ਵਿੱਚ ਜੋ ਸਵਰਗ ਦੀ ਪਰਿਭਾਸ਼ਾ ਹੈ ਉਹ ਵੱਖੋ ਵੱਖਰੀ ਆ, ਜੋ ਨਰਕ ਦੀ ਪਰਿਭਾਸ਼ਾ ਹੈ ਉਹ ਵੀ ਵੱਖੋ ਵੱਖਰੀ ਆ, ਕੋਈ ਕਹਿੰਦਾ ਸਵਰਗ ਇਸ ਤਰ੍ਹਾਂ ਦਾ ਹੈ, ਕੋਈ ਕਹਿੰਦਾ ਇਸ ਤਰ੍ਹਾਂ ਦਾ ਹੈ। ਇਹ ਅਸਲ ਦੇ ਵਿੱਚ ਜਿਹੜੇ ਸਾਰੇ ਕਲਪੇ ਗਏ ਨੇ, ਇਹ ਡਿਪੈਂਡ ਕਰਦਾ ਆ ਬੰਦਾ ਜੀਓਗ੍ਰਾਫੀਲੀ ਕਿੱਥੇ ਰਹਿੰਦਾ ਆ, ਕਿਹੜੇ ਚੀਜ਼ਾਂ ਤੋਂ ਡਰ ਲੱਗਦਾ ਉਹਨੂੰ, ਕਿਹੜੀਆਂ ਚੀਜ਼ਾਂ ਉਹ ਚਾਹੁੰਦਾ ਆ, ਉਹਦੇ ਹਿਸਾਬ ਦੇ ਨਾਲ ਫਿਰ ਜੋ ਮਨੁੱਖ ਹੈਗੇ ਨੇ ਉਹ ਆਪਣਾ ਸਵਰਗ ਤੇ ਨਰਕ ਕਲਪਿਤ ਕਰ ਲੈਂਦੇ ਨੇ, ਕ੍ਰੀਏਟ ਕਰ ਲੈਂਦੇ ਨੇ। ਸੋ ਕ੍ਰਿਸਚੀਅਨਿਟੀ ਦੇ ਵਿੱਚ ਜਦੋਂ ਆਪਾਂ ਸਵਰਗ ਦਾ ਕਨਸੈਪਟ ਦੇਖਦੇ ਹਾਂ ਤੇ ਉੱਥੇ ਕੀ ਆ ਕਿ ਬਹੁਤ ਵੱਡੀ ਸਿਟੀ ਹੈਗੀ ਆ ਸਵਰਗ ਜਿਹੜੀ ਹੈਗੀ ਆ, ਸੋਨਾ ਲੱਗਾ ਹੋਇਆ ਉੱਥੇ ਸੜਕਾਂ ਦੇ ਉੱਤੇ, ਮਹਿਲ ਸੋਨੇ ਹੀਰੇ ਮੋਤੀਆਂ ਨਾਲ ਜੜੇ ਹੋਏ ਨੇ, ਠੀਕ ਹੈ ਜੀ, ਤੇ ਵੱਡੇ ਵੱਡੇ ਮਹਿਲ ਬਣਾਏ ਹੋਏ ਨੇ ਜਿਹੜੇ ਬੰਦੇ ਜੀਸਸ ਨੂੰ ਰੱਬ ਮੰਨਦੇ ਨੇ ਉਹਨਾਂ ਦੇ ਵਾਸਤੇ। ਹੁਣ ਉਹਨਾਂ ਨੇ ਕਿਹਾ ਕਿ ਉਸ ਜਿਹੜਾ ਸਵਰਗ ਰੱਬ ਨੇ ਬਣਾਇਆ ਆ ਉਹੀ ਮਨੁੱਖ ਉੱਥੇ ਜਾ ਸਕਦਾ ਆ ਜਿਹੜਾ ਈਸਾ ਮਸੀਹ ਨੂੰ ਆਪਣਾ ਰੱਬ ਮੰਨੂਗਾ। ਹੁਣ ਉਹਨਾਂ ਦੀ ਉੱਥੇ ਐਂਟਰੀ ਫੀਸ ਜਿਹੜੀ ਉਹਨਾਂ ਨੇ ਆਪਣੇ ਹਿਸਾਬ ਨਾਲ ਰੱਖ ਲਈ ਆ ਵੀ ਆਹ ਐਂਟਰੀ ਫੀਸ ਆ ਭਾਈ, ਤੁਹਾਨੂੰ ਜੀਸਸ ਨੂੰ ਮੰਨਣਾ ਪਵੇਗਾ ਤਾਂ ਹੀ ਸਵਰਗ ਦੀ ਟਿਕਟ ਮਿਲੇਗੀ, ਤਾਂ ਹੀ ਉਹਦਾ ਬੂਹਾ ਖੁੱਲੇਗਾ, ਜੇ ਤੁਸੀਂ ਉਹਨੂੰ ਨਹੀਂ ਮੰਨੋਗੇ ਤੇ ਤੁਸੀਂ ਸਵਰਗ ਵਿੱਚ ਨਹੀਂ ਜਾ ਸਕਦੇ, ਤੁਸੀਂ ਨਰਕਾਂ 'ਚ ਹੀ ਜਾਓਗੇ। ਜੇ ਤਾਂ ਇੱਕੋ ਹੀ ਜਗ੍ਹਾ ਆ ਫਿਰ ਤਾਂ ਟਿਕਟ ਦੀ ਫੀਸ ਵੀ ਇੱਕੋ ਹੋਣੀ ਚਾਹੀਦੀ ਆ, ਇਹ ਤਾਂ ਹੋ ਨਹੀਂ ਸਕਦਾ ਵੀ ਰੱਬ ਨੇ ਵੱਖੋ ਵੱਖਰੇ ਮਨੁੱਖਾਂ ਵਾਸਤੇ ਫੀਸ ਵੱਖਰੀ ਰਾਤ ਦੀ ਆ ਜਾਂ ਕੋਈ ਹੋਰ ਚੀਜ਼ਾਂ ਰੱਖ ਦਿੱਤੀਆਂ। ਸੋ ਜਿਹੜਾ ਕਲਚਰਲ ਪ੍ਰੋਜੈਕਸ਼ਨ ਇਹਨਾਂ ਦੇ ਥੋਟ ਪ੍ਰੋਸੈਸ ਦੇ ਉੱਤੇ ਆਇਆ ਆ, ਬੇਸਿਕਲੀ ਹੋਇਆ ਕੀ ਸੀ ਕਿ ਜਿਹੜੇ ਅਰਲੀ ਕ੍ਰਿਸਚੀਅਨ ਸੀਗੇ, ਦੀ ਅਰਲੀ ਕ੍ਰਿਸਚੀਅਨਿਟੀ ਕ੍ਰਿਸਚੀਅਨ, ਦੇ ਵਰ ਪਰਸੀਕਿਊਟਿਡ, ਲਿਵਡ ਇਨ ਅ ਪੂਅਰ ਇਨਵਾਇਰਮੈਂਟ ਐਂਡ ਵਰ ਟ੍ਰੀਟਡ ਐਜ਼ ਮਾਰਜਨਲਾਈਜ਼ਡ ਕਮਿਊਨਿਟੀ। ਉਹਨਾਂ ਦੇ ਉੱਤੇ ਅੱਤਿਆਚਾਰ ਹੁੰਦੇ ਰਹੇ ਸੀਗੇ, ਗਰੀਬ ਘਰਾਣਿਆਂ ਦੇ ਵਿੱਚੋਂ ਵੀ ਜਿਹੜੇ ਸੀਗੇ, ਠੀਕ ਹੈ, ਮਾਰਜਨਲਾਈਜ਼ਡ ਕਮਿਊਨਿਟੀ ਰੱਖੀ ਸੀਗੀ ਸਾਈਡ ਤੇ ਕੀਤੀ ਹੋਈ ਸੀ। ਸੋ ਜਿਹੜਾ ਹੁਣ ਉਹਨਾਂ ਦਾ ਹੈਵਨ ਦਾ ਵਿਜ਼ਨ ਹੈਗਾ ਆ, ਉਹ ਕਿਹੋ ਜਿਹਾ ਵਿਜ਼ਨ ਆ ਜਿਹੜੀ ਚੀਜ਼ ਨੂੰ ਉਹ ਚਾਹੁੰਦੇ ਸੀਗੇ, ਜਿਹੜੀ ਚੀਜ਼ ਦਾ ਸੁਪਨਾ ਦੇਖ ਰਹੇ ਸੀਗੇ ਕਿ ਅਸੀਂ ਗਰੀਬ ਹਾਲਾਤਾਂ ਦੇ ਵਿੱਚ ਹਾਂ, ਸਾਨੂੰ ਵਧੀਆ ਵਧੀਆ ਸੋਨੇ ਦੇ ਮਹਿਲ ਮਿਲਣ, ਸਾਨੂੰ ਖਜ਼ਾਨਾ ਮਿਲੇ, ਸਾਨੂੰ ਪੀਣ ਨੂੰ ਬਹੁਤ ਚੀਜ਼ਾਂ ਵਧੀਆ ਮਿਲੇ, ਠੀਕ ਹੈ ਨਾ। ਸੋ ਉਹਨਾਂ ਨੇ ਉਸ ਚੀਜ਼ ਦਾ, ਉਸ ਤਰ੍ਹਾਂ ਦਾ ਜੋ ਸਵਰਗ ਹੈ ਉਹਦੀ ਕਲਪਨਾ ਕਰ ਲਈ, ਕਿਉਂਕਿ ਉਹਨਾਂ ਦੇ ਕੋਲ ਉਸ ਸਮੇਂ ਉਹ ਚੀਜ਼ਾਂ ਨਹੀਂ ਸੀ ਤੇ ਉਹ ਚੀਜ਼ਾਂ ਨੂੰ ਚਾਹੁੰਦੇ ਸੀਗੇ। ਇੱਕ ਬੰਦਾ ਆਪਣੇ ਮਾਈਂਡ ਨੂੰ ਸੈਟੀਸਫਾਈ ਕਰ ਲੈਂਦਾ ਵੀ ਚਲੋ ਹੁਣ ਤਾਂ ਹੈ ਨਹੀਂ ਕੁਛ, ਮਰਨ ਤੋਂ ਬਾਅਦ ਵਿੱਚ ਮਿਲ ਜਾਊਗਾ। ਸੋ ਜਿਹੜਾ ਇਹ ਪਰਫੈਕਟ ਕਿੰਗਡਮ ਹੈਗਾ ਆ, ਇਹ ਉਹਨਾਂ ਦਾ ਹੈਵਨ ਸੀਗਾ ਤੇ ਜਿਹੜਾ ਉਹਨਾਂ ਦਾ ਹੈਲ ਸੀਗਾ। ਜਦੋਂ ਸ਼ੁਰੂਆਤ ਦੇ ਵਿੱਚ ਕ੍ਰਿਸਚੀਅਨਿਟੀ ਨਰਕ ਦੀ ਗੱਲ ਕਰਦੀ ਆ, ਤੇ ਐਕਚੁਅਲੀ ਉਹਨੂੰ ਗਹਿਨਾ ਕਹਿੰਦੇ ਸੀਗੇ, ਇਹ ਇੱਕ ਜੀਓਗ੍ਰਾਫਿਕਲ ਜਗ੍ਹਾ ਸੀਗੀ ਜਰੂਸਲਮ ਦੇ ਵਿੱਚ, ਜਿੱਥੇ ਲਿਆ ਕੇ ਮੁਰਦੇ ਸਾੜੇ ਜਾਂਦੇ ਸੀ, ਜਿੱਥੇ ਕੂੜਾ ਕਰਕਟ ਸਿੱਟਿਆ ਜਾਂਦਾ ਸੀ, ਠੀਕ ਹੈ ਨਾ, ਜਿੱਥੇ ਦੋਖੀਆਂ ਨੂੰ ਸਜ਼ਾ ਲਾ ਕੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਕੇ ਉਹਨੂੰ ਉੱਥੇ ਸਿੱਟਿਆ ਜਾਂਦਾ ਸੀ, ਉਹ ਨਰਕ ਸੀਗਾ। ਹਰ ਵੇਲੇ ਇੱਕ ਤਰ੍ਹਾਂ ਦੀ ਅੱਗ ਬਲਦੀ ਰਹਿੰਦੀ ਹੁੰਦੀ ਸੀ ਉੱਥੇ, ਕੋਈ ਨਾ ਕੋਈ ਮਰਦਾ ਰਹਿੰਦਾ ਸੀ, ਉੱਥੇ ਜਾ ਕੇ ਉਹਨੂੰ ਕ੍ਰੀਮੇਟ ਕਰ ਆਉਂਦੇ ਸੀਗੇ। ਦਿਸ ਵਾਜ਼ ਐਨ ਐਕਚੁਅਲ ਗਾਰਬੇਜ ਡੰਪ ਆਊਟਸਾਈਡ ਐਂਸ਼ੀਅੰਟ ਜਰੂਸਲਮ। ਹੌਲੀ ਹੌਲੀ ਕੀ ਹੋਇਆ ਉਹਨਾਂ ਦੀ ਸੋਚ ਦੇ ਵਿੱਚ, ਫਿਰ ਉਹ ਫਿਜ਼ੀਕਲ ਜਗ੍ਹਾ ਤੋਂ ਉਹਨਾਂ ਨੇ ਇਹ ਜੋ ਨਰਕ ਸੀ ਇਹਨਾਂ ਨੇ ਅਸਮਾਨ 'ਚ ਚੱਕ ਦਿੱਤਾ ਤੇ ਇਹਨੂੰ ਇਟਰਨਲ ਸਪਿਰਿਚੁਅਲ ਰੈਮ ਬਣਾ ਦਿੱਤਾ ਵੀ ਇੱਥੇ ਸਦੀਵੀ ਅੱਗ ਆ ਤੇ ਆਤਮਾਵਾਂ ਉਹਦੇ ਵਿੱਚ ਜਾ ਕੇ ਸਿੱਟੀਆਂ ਜਾਂਦੀਆਂ ਨੇ, ਜਿਹਨਾਂ ਨੂੰ ਮੁੜ ਕੇ ਫਿਰ ਜਿਹੜੇ ਜੀਸਸ ਨੂੰ ਨਹੀਂ ਮੰਨਦੇ ਤੇ ਉਹਨਾਂ ਨੂੰ ਉਹ ਨਰਕ ਜੋ ਹੈ ਭੋਗਣਾ ਪੈਂਦਾ ਹੈ। ਹੁਣ ਜੇ ਆਪਾਂ ਗੱਲ ਕਰੀਏ ਹਿੰਦੂ ਧਰਮ ਦੇ ਸੰਬੰਧ ਦੇ ਵਿੱਚ, ਉਹਨਾਂ ਦਾ ਸਵਰਗ ਕੀ ਆ? ਹੁਣ ਹਿੰਦੂ ਧਰਮ ਦੇ ਮੁਤਾਬਿਕ ਸਵਰਗ ਦਾ ਜਿਹੜਾ ਰਾਜਾ ਆ ਉਹ ਇੰਦਰ ਦੇਵਤਾ ਆ। ਹੁਣ ਇੱਥੇ ਦੋ ਧਰਮਾਂ ਦਾ ਆਪਸ ਵਿੱਚ ਕਲੈਸ਼ ਹੋ ਰਿਹਾ ਆ। ਇੱਕ ਧਰਮ ਕਹਿੰਦਾ ਨਹੀਂ ਜੀ, ਸਵਰਗ ਦਾ ਰਾਜਾ ਇੰਦਰ ਨਹੀਂ ਹੈਗਾ, ਉਹ ਸਾਡਾ ਹੀ ਉਹਨਾਂ ਦਾ ਕੋਈ ਬੈਠਾ ਹੈਗਾ ਉੱਥੇ। ਦੂਸਰਾ ਧਰਮ ਕਹਿੰਦਾ ਹੋ ਸਕਦਾ ਹਿੰਦੂ ਧਰਮ ਵਿੱਚ ਕੋਈ ਬ੍ਰਹਮ ਗਿਆਨੀ ਹੋਇਆ ਹੋਵੇ, ਕੋਈ ਪਹੁੰਚ ਗਿਆ ਹੋਵੇ, ਤੇ ਉਹ ਦੇਖ ਕੇ ਆਇਆ, ਕਹਿੰਦਾ ਨਹੀਂ ਇੰਦਰ ਦੇਵਤਾ ਬੈਠਾ। ਹੁਣ ਜਾਂ ਤਾਂ ਦੋਨਾਂ ਨੂੰ ਦਿਖੀਆਂ ਦੋ ਦੋ ਚੀਜ਼ਾਂ ਨੇ, ਇੰਦਰ ਦੇਵਤਾ ਸਵਰਗ ਦਾ ਰਾਜਾ ਆ ਤੇ ਉਹ ਇੱਕ ਬੜੀ ਸੋਹਣੀ ਖੂਬਸੂਰਤ ਸ਼ਾਨਦਾਰ ਜਗ੍ਹਾ ਆ, ਇੱਕ ਜੀਓਗ੍ਰਾਫਿਕਲ ਪੈਰਾਡਾਈਸ ਆ, ਜਿੱਦਾਂ ਸਮਝ ਲਓ ਵੀ ਆਪਾਂ ਵਕੇਸ਼ਨ ਕਰਨ ਜਾਂਦੇ ਹਾਂ ਕਿਸੇ ਆਈਲੈਂਡ ਦੇ ਉੱਤੇ, ਸੋਹਣੇ ਸੋਹਣੇ ਝਰਨੇ ਹੁੰਦੇ ਆ, ਸੋਹਣੀਆਂ ਸੋਹਣੀਆਂ ਨਦੀਆਂ ਹੁੰਦੀਆਂ, ਇੱਦਾਂ ਗ੍ਰੀਨ ਫੁੱਲ ਵਗੈਰਾ ਲੱਗੇ ਹੁੰਦੇ ਆ, ਖਾਣ ਪੀਣ ਨੂੰ ਵਾਧੂ ਹੁੰਦਾ ਆ, ਇੰਟਰਟੇਨਮੈਂਟ ਬਹੁਤ ਹੁੰਦੀ ਆ। ਸੋ ਇਹੋ ਜਿਹਾ ਸਵਰਗ ਆ ਇੰਦਰ ਦੇਵਤੇ ਦਾ। ਤੇ ਮੈਂ ਤਾਂ ਪਹਿਲਾਂ ਇਹ ਗੱਲ ਕਹਾਂਗਾ ਕਿ ਭਾਈ ਗੁਰਸਿੱਖਾਂ ਨੂੰ ਸੋਚ ਲੈਣਾ ਚਾਹੀਦਾ ਹੈ ਜੇ ਆਪਾਂ ਇਹ ਸਵਰਗ ਮੰਨਣਾ ਆ, ਕਿਉਂਕਿ ਇੰਦਰ ਦੇਵਤੇ ਦੀ ਫਿਰ ਉਹਨਾਂ ਗ੍ਰੰਥਾਂ ਦੇ ਵਿੱਚ, ਜਿਨ੍ਹਾਂ ਗ੍ਰੰਥਾਂ ਦੇ ਵਿੱਚ ਸਵਰਗ ਦੀ ਡੈਫੀਨੇਸ਼ਨ ਦਿੱਤੀ ਆ ਕਿ ਇਹੋ ਜਿਹਾ ਸਵਰਗ ਹੁੰਦਾ, ਉਹਨਾਂ ਗ੍ਰੰਥਾਂ ਦੇ ਵਿੱਚ ਇੰਦਰ ਦੇਵਤੇ ਦੇ ਕਿਰਦਾਰ ਬਾਰੇ ਵੀ ਲਿਖਿਆ ਹੋਇਆ ਆ। ਇੰਦਰ ਦਾ ਕਿਰਦਾਰ ਕਿਹੋ ਜਿਹਾ, ਤੁਸੀਂ ਉਹਨਾਂ ਦੇ ਗ੍ਰੰਥ ਪੜ੍ਹ ਕੇ ਦੇਖ ਲਓ। ਦੂਜਿਆਂ ਦੀਆਂ ਧੀਆਂ ਭੈਣਾਂ ਦੇ ਉੱਤੇ ਹਰ ਵੇਲੇ ਨਿਗਾਹ ਰੱਖਦਾ ਆ, ਤੇ ਇੱਥੋਂ ਤੱਕ ਉਹਨੇ ਇੱਕ ਇਸਤਰੀ ਅਹਿਲਿਆ ਨਾਮ ਦੀ ਇਸਕਰੀ ਦੇ ਨਾਲ ਰੇਪ ਵੀ ਕੀਤਾ ਸੀਗਾ। ਸੋ ਤੁਸੀਂ ਇਹੋ ਜਿਹੇ ਮਨੁੱਖ ਦੇ ਰਾਜ ਦੇ ਵਿੱਚ, ਇਹੋ ਜਿਹੇ ਮਨੁੱਖ ਦੇ ਕਿੰਗਡਮ ਦੇ ਵਿੱਚ ਆਪ ਜਾਹੋਗੇ ਜਾਂ ਆਪਣੀਆਂ ਧੀਆਂ ਭੈਣਾਂ ਨੂੰ ਭੇਜੋਗੇ, ਕਹੋਗੇ ਵੀ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਵਰਗ 'ਚ ਲੈ ਜਾ? ਕਿਉਂਕਿ ਜੇ ਆਪਾਂ ਗੁਰਮਤ ਅਨੁਸਾਰ ਗੱਲ ਕਰੀਏ ਤੇ ਗੁਰਮਤ ਨੇ ਤਾਂ ਸਵਰਗ ਦੀ ਐਸੋ ਜੀ ਕੋਈ ਡੈਫੀਨੇਸ਼ਨ ਦਿੱਤੀ ਨਹੀਂ ਹੈਗੀ ਗੁਰਬਾਣੀ ਦੇ ਵਿੱਚ। ਕ੍ਰਿਸਚੀਅਨਿਟੀ ਦੀ ਸਵਰਗ ਦੀ ਆਪਣੀ ਡੈਫੀਨੇਸ਼ਨ ਹੈਗੀ ਆ ਕਿ ਇਸ ਤਰ੍ਹਾਂ ਦਾ ਹੈਗਾ ਆ, ਹਿੰਦੂਇਜ਼ਮ ਦੀ ਆਪਣੀ ਡੈਫੀਨੇਸ਼ਨ ਹੈਗੀ ਆ ਕਿ ਇਸ ਤਰ੍ਹਾਂ ਦਾ ਹੈਗਾ, ਅਸੀਂ ਉਹ ਬ੍ਰਾਹਮਣ ਦਾ ਸਵਰਗ ਜਿਹੜਾ ਹੈਗਾ ਉਹਨੂੰ ਚੱਕ ਕੇ ਸਿੱਖੀ ਦੇ ਵਿੱਚ ਲੈ ਕੇ ਆ ਰਹੇ ਹਾਂ। ਸੋ ਸਾਡੇ ਕੋਲ ਜਿਹੜਾ ਸਵਰਗ ਹੈਗਾ ਉਹ ਬ੍ਰਾਹਮਣ ਵਾਲਾ ਸਵਰਗ ਹੀ ਹੈ, ਸਾਡੇ ਕੋਲ ਵੱਖਰਾ ਕੋਈ ਹੈ ਨਹੀਂਗਾ। ਜੇ ਤਾਂ ਹੈਗਾ ਤਾਂ ਮੈਨੂੰ ਦੱਸ ਦਿਓ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਸ ਤਰ੍ਹਾਂ ਸਵਰਗ ਦਾ ਨਕਸ਼ਾ ਚਿਤਰਿਆ ਹੋਇਆ, ਤਾਂ ਮੈਂ ਵੀ ਪੜ੍ਹ ਲਾਂਗਾ, ਮੈਨੂੰ ਲੱਭਿਆ ਨਹੀਂ ਕਿਤੇ। ਸਿੱਖੀ ਨੇ ਕੋਈ ਡਿਫਾਈਨ ਨਹੀਂ ਕੀਤਾ ਕਿ ਇਹੋ ਜਿਹਾ ਸਵਰਗ ਹੁੰਦਾ, ਇਹੋ ਜਿਹਾ ਨਹੀਂ ਹੁੰਦਾ। ਸੋ ਅਸੀਂ ਜੇ ਮੰਨ ਰਹੇ ਹਾਂ ਤੇ ਸਾਨੂੰ ਹਿੰਦੂਇਜ਼ਮ ਵਾਲਾ ਸਵਰਗ ਹੀ ਮੰਨਣਾ ਪਏਗਾ, ਜਿਹਦਾ ਰਾਜਾ ਹੈਗਾ ਇੰਦਰ ਦੇਵਤਾ। ਮੈਂ ਤਾਂ ਕਦੀ ਨਹੀਂ ਆਪਣੀ ਧੀ ਨੂੰ ਭੇਜਾਂਗਾ ਉਸ ਸਵਰਗ ਦੇ ਵਿੱਚ, ਭਾਵੇਂ ਰੱਬ ਵੀ ਕਹੇ ਵੀ ਚੱਲ ਮੈਂ ਤੇਰੀ ਧੀ ਨੂੰ ਸਵਰਗ 'ਚ ਭੇਜਦਾ ਨਹੀਂ। ਤੇ ਜੇ ਮੇਰੇ ਵਰਗਾ ਸਵਰਗ 'ਚ ਚੱਲ ਵੀ ਜਾਵੇ ਤਾਂ ਇੰਦਰ ਵਰਗੇ ਦੇਵਤੇ ਨਾਲ ਫਿਰ ਪਹਿਲਾਂ ਦੋ ਹੱਥ ਕਰਾਂਗੇ, ਠੀਕ ਹੈ ਨਾ। ਸੋ ਅਸੀਂ ਤਾਂ ਚਾਹੁੰਦੇ ਨੇ ਇਹੋ ਜਿਹੇ ਸਵਰਗ ਵਿੱਚ ਜਾਣਾ, ਫਿਰ ਸਿੱਖਾਂ ਨੂੰ ਦੇਖਣਾ ਪੈਣਾ ਵੀ ਹੁਣ ਸਾਡਾ ਸਵਰਗ ਕਿੱਥੇ ਆ। ਵੀ ਇਹੋ ਜਿਹੇ ਕਿਰਦਾਰ ਦੇ ਬੰਦਿਆਂ ਦੇ ਰਾਜ ਦੇ ਵਿੱਚ ਤਾਂ ਅਸੀਂ ਉੱਦਾਂ ਹੀ ਰਹਿਣਾ ਪਸੰਦ ਨਹੀਂ ਕਰਦੇ, ਅਸੀਂ ਤਾਂ ਖਾਲਸਾ ਰਾਜ ਸਿਰਜਦੇ ਹਾਂ, ਤਾਂ ਉੱਥੇ ਤਾਂ ਹੋਰ ਹੀ ਕੋਈ ਰਾਜ ਚੱਲ ਰਿਹਾ। ਸੋ ਜਿਹੜਾ ਇਹਨਾਂ ਦਾ ਹੈਲ ਦਾ ਕਨਸੈਪਟ ਹੈਗਾ ਆ ਬ੍ਰਾਹਮਣ ਦਾ, ਹਿੰਦੂਇਜ਼ਮ ਦਾ, ਸੋ ਉਹ ਕੀ ਹੈਗਾ ਆ? ਉਹਦੇ ਵਿੱਚ ਜਦੋਂ ਤੁਸੀਂ ਗਰੁੜ ਪੁਰਾਣ ਪੜ੍ਹਦੇ ਹੋ, ਨਹੀਂ ਇੱਥੇ ਨਹੀਂ ਹੈ, ਮੇਰੇ ਕੋਲ ਇੱਥੇ ਪਿਆ ਸੀ, ਗਰੁੜ ਪੁਰਾਣ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਜਿਹੜਾ ਉਹਨਾਂ ਦਾ ਹੈਵਨ ਦਾ ਕਨਸੈਪਟ ਆ, ਤੇ ਉਹ ਬੜੀ ਚਲਾਕ ਤਰੀਕੇ ਦੇ ਨਾਲ ਲਿਖਿਆ ਗਿਆ ਉਹ ਗ੍ਰੰਥ। ਉਹਦੇ ਵਿੱਚ ਇਹ ਗੱਲਾਂ ਕੀਤੀਆਂ ਨੇ ਕਿ ਭਾਈ ਜਦੋਂ ਤੁਸੀਂ ਜਾਓਗੇ ਉੱਤੇ, ਠੀਕ ਹੈ ਨਾ, ਉੱਥੇ ਤੁਹਾਨੂੰ ਜਮਦੂਤ ਆਉਣਗੇ, ਗਲ 'ਚ ਸੰਗਲ ਪਾ ਕੇ ਲੈ ਕੇ ਜਾਣਗੇ, ਫਿਰ ਉੱਥੇ ਇੱਕ ਨਦੀ ਦੀ ਗੱਲ ਕੀਤੀ ਆ, ਉਸ ਨਦੀ ਦੇ ਵਿੱਚ ਤੁਹਾਨੂੰ ਉਹ ਜਮਦੂਤ ਸਿੱਟਣਗੇ, ਤੇ ਉਸ ਨਦੀ ਦੇ ਵਿੱਚ ਬਹੁਤ ਬਹੁਤ ਭਿਆਨਕ ਜਿਹੜੇ ਹੈਗੇ ਨੇ ਜਾਨਵਰ ਨੇ, ਉਹ ਤੁਹਾਨੂੰ ਖਾਂਦੇ ਆ, ਦੰਦੀਆਂ ਵੱਢਦੇ ਆ, ਟੋਰਚਰ ਕਰਦੇ ਆ, ਇਸ ਤਰ੍ਹਾਂ ਦਾ ਸੀਨ ਜਿਹਾ ਦਿਖਾਇਆ ਜਾਂਦਾ ਆ। ਇਸ ਤਰ੍ਹਾਂ ਜਮਦੂਤ ਆਉਂਦੇ ਆ, ਤੁਹਾਨੂੰ ਸੰਗਲ ਪਾ ਕੇ ਲੈ ਜਾਂਦੇ ਆ। ਹੁਣ ਈਵਨ ਜਿਹੜੀ ਜਮਦੂਤਾਂ ਦੀ ਇਮੇਜ ਹੈਗੀ ਆ, ਉਹ ਹਿੰਦੂ ਧਰਮ ਨੇ ਆਪਣੇ ਹਿਸਾਬ ਦੇ ਨਾਲ ਬਣਾਈ ਹੋਈ ਆ। ਕ੍ਰਿਸਚੀਅਨਿਟੀ ਦੇ ਜਿਹੜੇ ਜਮਦੂਤ ਆ ਉਹ ਇਦਾਂ ਦੇ ਨਹੀਂ ਲੱਗਦੇ, ਉਹ ਹੋਰ ਤਰ੍ਹਾਂ ਦੇ ਲੱਗਦੇ ਆ। ਅੱਗੇ ਜਾ ਕੇ ਆਪਾਂ ਹੋਰ ਵੀ ਸਿਵਿਲਾਈਜੇਸ਼ਨ ਧਰਮਾਂ ਦੀ ਗੱਲ ਕਰਾਂਗੇ, ਜਿਨ੍ਹਾਂ ਦੇ ਜਮਦੂਤਾਂ ਦੀਆਂ ਸ਼ਕਲਾਂ ਵੀ ਵੱਖੋ ਵੱਖਰੀਆਂ ਨੇ ਹੈਗੀਆਂ ਨੇ। ਸੋ ਉਹ ਆਪਣੇ ਹਿਸਾਬ ਦੇ ਨਾਲ ਇਹ ਘੜੇ ਜਾਂਦੇ ਨੇ। ਵਿਤਰਨੀ ਨਦੀ ਕਹਿੰਦੇ ਆ, ਉਹ ਤੁਹਾਨੂੰ ਤਰਨੀ ਪਏਗੀ, ਤੇ ਜੇ ਇਹ ਤੋਂ ਬਚਣਾ ਆ ਤੁਸੀਂ, ਹੋਰ ਬਹੁਤ ਕੁਝ ਲਿਖਿਆ ਕਿ ਤੁਹਾਨੂੰ ਇੰਨਾ ਕੁਝ ਝੱਲਣਾ ਪਏਗਾ, ਜੇ ਤੁਸੀਂ ਇਹ ਤੋਂ ਬਚਣਾ ਹੈ ਤੇ ਤੁਹਾਨੂੰ ਕੀ ਕਰਨਾ ਪਵੇਗਾ, ਤੁਹਾਨੂੰ ਪੰਡਿਤ ਨੂੰ ਦਾਨ ਕਰਨਾ ਪਵੇਗੇ, ਗਊ ਦਾਨ, ਘਰ ਦਾਨ, ਪੈਸਾ ਦਾਨ, ਸੋਨਾ ਦਾਨ, ਇਸ ਤਰ੍ਹਾਂ ਚੀਜ਼ਾਂ ਲਿਖੀਆਂ ਹੋਈਆਂ ਨੇ। ਗਰੁੜ ਪੁਰਾਣ ਦੇ ਵਿੱਚ ਤਾਂ ਮੀਟਰਾਂ ਦੇ ਹਿਸਾਬ ਦੇ ਨਾਲ ਡਿਸਟੈਂਸ ਵੀ ਲਿਖਿਆ ਕਿ ਇੱਥੋਂ ਇੰਨੇ ਮੀਟਰ ਦੂਰ ਜਾ ਕੇ ਧਰਮਰਾਜ ਦੀ ਕਚਹਿਰੀ ਆਉਂਦੀ ਆ। 12 ਮਹੀਨੇ ਲੱਗ ਜਾਂਦੇ, ਪੂਰਾ ਸਾਲ ਲੱਗ ਜਾਂਦਾ ਕਹਿੰਦੇ ਤੁਹਾਨੂੰ ਉਹਦੀ ਕਚਹਿਰੀ ਤੱਕ ਪਹੁੰਚਣ ਲੱਗਿਆਂ। ਜਦੋਂ ਤੁਸੀਂ ਮਰਦੇ ਆ ਨਾ, ਮਰਨ ਤੋਂ ਬਾਅਦ ਵਿੱਚ ਪੂਰਾ 1 ਸਾਲ ਲੱਗਦਾ ਆ, ਤੇ 1 ਸਾਲ ਤੁਹਾਨੂੰ ਇਹੋ ਇਹੋ ਰਾਹਾਂ ਦੇ ਵਿੱਚੋਂ ਲੰਘਣਾ ਪੈਂਦਾ ਕਿ ਤੁਹਾਨੂੰ ਫਿਰ ਜਮਦੂਤ ਕੁੱਟਦੇ ਆ, ਮਾਰਦੇ ਆ। ਉੱਥੇ ਜੇ ਉਹਨਾਂ ਦੀ ਕੁੱਟ ਤੋਂ ਬਚਣਾ ਆ, ਉੱਥੇ ਜੇ ਤੁਸੀਂ, ਤੁਹਾਨੂੰ ਭੁੱਖ ਵੀ ਲੱਗਣੀ ਆ, ਜੇ ਤੁਸੀਂ ਖਾਣਾ ਆ ਕੁਛ, ਤੇ ਤੁਹਾਨੂੰ ਪੰਡਿਤ ਨੂੰ ਆ ਚੀਜ਼ਾਂ ਦਾਨ ਕਰਨੀਆਂ ਪੈਣੀਆਂ। ਜੇ ਤੁਸੀਂ ਪਹਿਲਾਂ ਆਪਣੇ ਲਾਈਫ ਦੇ ਵਿੱਚ ਪੰਡਿਤ ਨੂੰ ਗਊ ਦਾਨ ਨਹੀਂ ਕੀਤੀ, ਉਹਨੂੰ ਸੋਨਾ ਦਾਨ ਨਹੀਂ ਕੀਤਾ, ਠੀਕ ਹੈ ਨਾ, ਤਾਂ ਫਿਰ ਤੁਹਾਨੂੰ ਜਮਦੂਤਾਂ ਨੇ ਹੋਰ ਜ਼ਿਆਦਾ ਕੁੱਟਣਾ ਆ। ਸੋ ਇਦਾਂ ਡਰਾ ਕੇ ਇਹ ਤਾਂ ਇੱਕ ਬੜਾ ਤਕੜਾ ਬਿਜ਼ਨਸ ਮਾਡਲ ਤਿਆਰ ਕੀਤਾ ਗਿਆ ਜਿਹਦੇ ਵਿੱਚ ਲੋਕ ਫਸ ਗਏ। ਹੁਣ ਉਹੀ ਮੈਂ ਗੱਲ ਕਰ ਰਿਹਾ ਕਿ ਜੇ ਆਪਾਂ ਮੰਨਣਾ ਹੈਗਾ, ਫਿਰ ਸਾਨੂੰ ਇਹ ਚੀਜ਼ ਮੰਨਣੀ ਪੈਗੀ, ਕਿਉਂਕਿ ਗੁਰਮਤ ਵਿੱਚ, ਸਿੱਖੀ ਦੇ ਵਿੱਚ ਕੋਈ ਆਪਣਾ ਡਿਫਰੈਂਟ ਕਨਸੈਪਟ ਨਹੀਂ ਹੈਗਾ, ਕਿਸੇ ਇਸ ਤਰ੍ਹਾਂ ਦੀ ਚੀਜ਼ ਨੂੰ ਡਿਫਾਈਨ ਨਹੀਂ ਕੀਤਾ ਹੈਗਾ। ਤੀਸਰੀ ਆਪਾਂ ਗੱਲ ਕਰ ਲੈਂਦੇ ਹਾਂ, ਜਿਹੜੇ ਏਂਸ਼ੀਅਨ ਇਜਿਪਸ਼ੀਅਨ ਸੀਗੇ, ਉਹਨਾਂ ਦਾ ਸਵਰਗ ਨਰਕ ਕੀ ਸੀਗਾ? ਉਹਨਾਂ ਦਾ ਜਿਹੜਾ ਸਵਰਗ ਸੀਗਾ, ਇਟ ਵਾਸ ਐਨ ਆਈਡੀਅਲ ਆਫਟਰ ਲਾਈਫ, ਅ ਪਰਫੈਕਟਡ ਅਰਥ। ਇਜਿਪਟ ਵਿੱਚ ਰਹਿੰਦੇ ਸੀਗੇ, ਰੇਤਾ ਸੀਗੀ, ਫਾਰਮਿੰਗ ਕਰਨੀ ਔਖੀ ਸੀਗੀ। ਉਹਨਾਂ ਨੇ ਸਵਰਗ ਕੀ ਮਿਥ ਲਿਆ? ਸਵਰਗ ਦੇ ਵਿੱਚ ਬੜਾ ਸੋਹਣਾ ਸੋਹਣਾ ਮੌਸਮ ਆ, ਸੋਹਣੀ ਫਾਰਮਿੰਗ ਕਰ ਸਕਦੇ ਹਾਂ ਅਸੀਂ, ਉੱਥੇ ਸੋਹਣੇ ਫਲ ਫਰੂਟ ਉਗਾ ਕੇ ਖਾ ਸਕਦੇ ਹਾਂ, ਵਧੀਆ ਤਰੀਕੇ ਨਾਲ ਅਸੀਂ ਰਹਿ ਸਕਦੇ ਹਾਂ। ਉਹਨਾਂ ਦਾ ਨਰਕ, ਉਹਨਾਂ ਦਾ ਸਵਰਗ ਇਸ ਤਰ੍ਹਾਂ ਦਾ ਉਹਨਾਂ ਨੇ ਮਿਥ ਲਿਆ, ਕਿਉਂਕਿ ਜਿੱਥੇ ਉਹ ਰਹਿੰਦੇ ਸੀਗੇ ਉਹ ਤੋਂ ਆਪੋਜ਼ਿਟ ਉਹਨਾਂ ਨੇ ਆਪਣਾ ਸਵਰਗ ਮਿਥਿਆ। ਹੁਣ ਕ੍ਰਿਸਚੀਅਨਿਟੀ ਦਾ ਸਵਰਗ ਵੱਖਰਾ ਹੋ ਗਿਆ, ਹਿੰਦੂਇਜ਼ਮ ਦਾ ਵੱਖਰਾ ਹੋ ਗਿਆ, ਇਜਿਪਸ਼ੀਅਨਾਂ ਦਾ ਵੀ ਵੱਖਰਾ ਹੋ ਗਿਆ। ਇਹ ਕਹਿੰਦੇ ਅਸੀਂ ਉੱਥੇ ਜਾ ਕੇ ਫਾਰਮਿੰਗ ਵਗੈਰਾ ਕਰਦੇ ਹਾਂ। ਤੇ ਜਿਹੜਾ ਇਹਨਾਂ ਦਾ ਮਰਨ ਵਾਲਾ ਕਨਸੈਪਟ ਹੈਗਾ ਆ, ਮੌਤ ਤੋਂ ਬਾਅਦ ਦੇ ਵਿੱਚ ਲੇਖਾ ਜੋਖਾ ਕਿੱਦਾਂ ਹੁੰਦਾ ਆ, ਹਿੰਦੂਇਜ਼ਮ ਕ੍ਰਿਸਚੀਅਨਿਟੀ ਦੇ ਵਿੱਚ ਲੇਖਾ ਜੋਖੇ ਦੀ ਆਪਣੀ ਕਹਾਣੀ ਹੈਗੀ ਆ। ਜਿਹੜੇ ਇਜਿਪਸ਼ੀਅਨ ਸੀਗੇ ਉਹ ਕੀ ਕਹਿੰਦੇ ਸੀਗੇ ਕਿ ਭਾਈ ਜਦੋਂ ਆਪਾਂ ਮਰ ਜਾਂਦੇ ਹਾਂ ਉਦੋਂ ਕੀ ਹੁੰਦਾ ਕਿ ਮੌਤ ਤੋਂ ਬਾਅਦ ਦੇਵਤੇ ਮ੍ਰਿਤਕ ਨੂੰ ਸੱਚਾਈ ਦੇ ਹਾਲ ਵਿੱਚ ਮਿਲਦੇ ਸਨ, ਜਿੱਥੇ ਮੌਤ ਦਾ ਦੇਵਤਾ ਅਨੂਬਿਸ ਤੱਕੜੀ ਦੇ ਵਿੱਚ ਫੈਸਲਾ ਕਰਦਾ ਆ। ਇਹ ਇਹਨਾਂ ਦਾ ਧਰਮਰਾਜ ਆ। ਹੁਣ ਇਹਨਾਂ ਦੇ ਧਰਮਰਾਜ ਜਿਹੜਾ ਹੈਗਾ ਆ, ਥੱਲੇ ਬੋਡੀ ਬੰਦੇ ਦੀ ਆ, ਤੇ ਉੱਪਰੋਂ ਮੂੰਹ ਜਿੱਦਾਂ ਲੂੰਬੜੀ ਹੁੰਦੀ ਆ, ਜਾਂ ਕੁੱਤਾ ਕਹਿ ਲਓ ਤੁਸੀਂ, ਵੱਡੇ ਵੱਡੇ ਉਹਦੇ 2 ਕੰਨ ਹੈਗੇ ਨੇ। ਹੁਣ ਜੇ ਇਹਨਾਂ ਦੇ ਵਿੱਚੋਂ ਕੋਈ ਬੰਦਾ ਬ੍ਰਹਮ ਗਿਆਨੀ ਮਰ ਕੇ ਗਿਆ ਉੱਥੇ ਧਰਮਰਾਜ ਦੇਖ ਕੇ ਆਇਆ, ਉਹ ਤਾਂ ਕਹਿੰਦਾ ਅਸੀਂ ਇਹੋ ਜਿਹਾ ਦੇਖਿਆ, ਕ੍ਰਿਸਚਨ ਕਹਿੰਦੇ ਨਹੀਂ ਅਸੀਂ ਹੋਰ ਤਰ੍ਹਾਂ ਦਾ ਦੇਖਿਆ, ਹਿੰਦੂ ਕਹਿ ਰਹੇ ਨਹੀਂ ਅਸੀਂ ਤਾਂ ਹੋਰ ਤਰ੍ਹਾਂ ਦਾ ਦੇਖਿਆ, ਉੱਥੇ ਤਾਂ ਸਿੰਘ ਲੱਗੇ ਸੀ, ਠੀਕ ਹੈ ਨਾ। ਸੋ ਆਪਸ ਦੇ ਵਿੱਚ ਮੇਲ ਹੀ ਨਹੀਂ ਖਾ ਰਿਹਾ, ਇੱਥੋਂ ਇਹ ਸ਼ੱਕ ਤਾਂ ਪੈਂਦੀ ਆ। ਬਾਕੀ ਗੁਰਬਾਣੀ ਨੇ ਗੱਲ ਕਲੀਅਰ ਕਰ ਦੇਣੀ ਆ ਵੀ ਜੇ ਇੱਕੋ ਥਾਂ ਦੇ ਉੱਤੇ 3 ਬੰਦੇ ਗਏ ਨੇ ਤੇ 3 ਬੰਦਿਆਂ ਨੂੰ ਉਹ ਇੱਕ ਜਿਹੋ ਇੱਕ ਹੀ ਜਗ੍ਹਾ ਮਿਲੀ ਨਹੀਂ, ਉਹ ਹਰ ਆਪੋ ਆਪਣੀ ਕਹਾਣੀ ਘੜ ਰਹੇ ਨੇ। ਜਦੋਂ ਕੋਈ ਬੰਦਾ ਝੂਠ ਬੋਲਦਾ ਹੋਵੇ ਨਾ, 3 ਜਣਿਆਂ ਨੇ ਝੂਠ ਬੋਲਣਾ ਹੋਵੇ ਤਾਂ ਉਹਨਾਂ ਦੀ ਕਹਾਣੀ ਮੈਚ ਨਹੀਂ ਕਰੇਗੀ, ਜਦੋਂ 3 ਨੇ ਸੱਚ ਹੀ ਬੋਲਣਾ ਹੋਵੇ ਜੋ ਦੇਖਿਆ ਉਹਨਾਂ 3 ਦੀ ਕਹਾਣੀ ਮੈਚ ਕਰ ਜਾਏਗੀ। ਸੋ ਇਹਨਾਂ ਦਾ ਕੀ ਹਿਸਾਬ ਕਿਤਾਬ ਹੈਗਾ ਆ, ਇਹ ਜਦੋਂ ਮ੍ਰਿਤਕ ਆ ਉਹਦਾ ਦਿਲ ਬੇਸਿਕਲੀ ਜੋਖਦਾ ਆ ਇੱਕ ਦੇਵੀ ਦੇ ਖੰਭ ਦੇ ਨਾਲ, ਠੀਕ ਆ, ਨਿਆਂ ਕਰਨ ਵਾਸਤੇ, ਸੱਚਾਈ ਕਰਨ ਵਾਸਤੇ। ਤੇ ਜੇ ਤਾਂ ਦਿਲ ਭਾਰਾ ਹੋ ਗਿਆ ਤੇ ਇਹਦਾ ਮਤਲਬ ਵੀ ਉਹਦੇ ਔਗਣ ਬਹੁਤ ਸੀਗੇ, ਤੱਕੜੀ ਥੱਲੇ ਨੂੰ ਚਲੇਗੀ, ਫਿਰ ਉਹਨੂੰ ਸਜ਼ਾ ਮਿਲੇਗੀ। ਤਾਂ ਹੁਣ ਉਹਨੂੰ ਸਜ਼ਾ ਕੀ ਮਿਲਦੀ ਆ ਉਸ ਬੰਦੇ ਨੂੰ? ਸਜ਼ਾ ਮਿਲਦੀ ਆ ਕਿ ਫਿਰ ਇੱਕ ਭਿਆਨਕ ਜਾਨਵਰ ਆਉਂਦਾ ਆ ਜਿਹੜਾ ਧਾੜਜੇ ਦੀ ਆ, ਉਹ ਸ਼ੇਰ ਵਰਗੀ ਆ ਤੇ ਮੂੰਹ ਉਹਦਾ ਮਗਰਮੱਛ ਦਾ ਆ, ਉਹ ਫਿਰ ਉਹਦੇ ਦਿਲ ਨੂੰ ਖਾ ਜਾਂਦਾ, ਬੰਦੇ ਨੂੰ ਖਾ ਜਾਂਦਾ, ਤੇ ਬੰਦਾ ਜਿਹੜਾ ਹੈਗਾ ਉਹ ਸਦੀਵੀ ਵਾਸਤੇ ਖਤਮ ਹੋ ਜਾਂਦਾ ਆ। ਇਹ ਉਹਨਾਂ ਦਾ ਨਰਕ ਸੀਗਾ ਵੀ ਟੋਟਲੀ ਐਗਜ਼ਿਸਟੈਂਸ ਚੋਂ ਹੀ ਉਹਨੂੰ ਲਾਂਭੇ ਕਰ ਦਿੱਤਾ, ਇਹ ਉਹਨਾਂ ਦਾ ਨਰਕ ਸੀਗਾ। ਹੁਣ ਇਹੋ ਜਿਹਾ ਕਨਸੈਪਟ ਸਾਡਾ ਤਾਂ ਹੈ ਨਹੀਂ। ਸੋ ਇਹ ਬਾਕੀ ਉਹਨਾਂ ਦਾ ਜਿਹੜਾ ਚਿੱਤਰਗੁਪਤ ਆ, ਇਹਨਾਂ ਦਾ ਵੀ ਚਿੱਤਰਗੁਪਤ ਹੈਗਾ ਜਿਹੜਾ ਲੇਖਾ ਲਿਖਦਾ ਆ, ਉਹ ਇੱਕ ਜਿਵੇਂ ਆਪਣਾ ਬਗਲਾ ਹੁੰਦਾ ਪੰਛੀ, ਉਦਾਂ ਦਾ ਉਹਦਾ ਮੂੰਹ ਆ ਤੇ ਹੱਥ ਪੈਰ ਬੰਦਿਆਂ ਵਰਗੇ ਆ, ਤਾਂ ਹੱਥ ਵਿੱਚ ਪੈਨ ਫੜੇ ਹੈਗੇ ਨੇ। ਤੇ ਜਿਹੜਾ ਫੈਸਿਲੀਟੇਟਰ ਸੀਗਾ ਉਹ ਤੁਸੀਂ ਪਿੱਛੇ ਦੇਖਿਆ, ਤੇ ਆ ਮਾਤ ਜਿਹੜੀ ਹੈਗੀ ਆ ਇਹਨਾਂ ਦੀ, ਮਾਤਾ ਦੇਵੀ ਆ, ਉਹਦੇ ਸਿਰ ਤੇ ਜਿਹੜਾ ਖੰਭ ਆਉਂਦਾ ਉਹਦੇ ਖੰਭ ਨਾਲ ਤੋਲਦੇ ਆ ਇਕੱਲੇ ਇਕੱਲੇ ਇਨਸਾਨ ਦੇ ਕਰਮਾਂ ਨੂੰ। ਅੱਗੇ ਆਪਾਂ ਚਲੇ ਜਾਂਦੇ ਹਾਂ, ਇੱਕ ਹੋਰ ਵਾਈਕਿੰਗ ਹੋਏ ਸੀਗੇ। ਵਾਈਕਿੰਗ ਦਾ ਜਿਹੜਾ ਹੈਲ ਦਾ ਕਨਸੈਪਟ ਕੀ ਸੀਗਾ? ਵਾਈਕਿੰਗ ਕਹਿੰਦੇ ਆ ਕਿ ਅਸੀਂ ਵੀ ਨਰਕਾਂ ਵਿੱਚ ਗਏ ਸੀ ਭਾਈ, ਸਾਡੇ ਬਜ਼ੁਰਗਾਂ ਨੇ ਵੀ ਦੇਖ ਕੇ ਆਉਂਦਾ ਨਰਕ ਕਿਹੋ ਜਿਹਾ ਸੀ, ਕਹਿੰਦੇ ਨਰਕ ਦੇ ਵਿੱਚ ਤਾਂ ਠੰਡ ਹੀ ਬਹੁਤ ਆ। ਹੁਣ ਵਾਈਕਿੰਗ ਦਾ ਨਰਕ ਜਿਹੜਾ ਹੈ ਉਹ ਠੰਡਾ ਠਾ ਰਿਹਾ, ਫ੍ਰੀਜ਼ਿੰਗ ਟੈਂਪਰੇਚਰਸ ਨੇ ਉੱਥੇ ਕ੍ਰਿਸਚੀਐਨਿਟੀ ਦੇ, ਤਾਂ ਹਿੰਦੂਇਜ਼ਮ ਦੇ ਨਰਕ ਦੇ ਵਿੱਚ ਅੱਗ ਬਲ ਰਹੀ ਆ, ਦੋਨਾਂ ਦੀ ਗੱਲ ਆਪਸ 'ਚ ਮਿਲ ਨਹੀਂ ਰਹੀ। ਹੁਣ ਇੱਕ ਗੱਲ ਹੋ ਸਕਦੀ ਹੈ ਵੀ ਇਹ ਵੱਖੋ ਵੱਖਰੇ ਬੰਦਿਆਂ ਵਾਸਤੇ ਰੱਬ ਨੇ ਵੱਖੋ ਵੱਖਰੇ ਨਰਕ ਬਣਾਏ ਹੋਏ ਆ, ਕੋਈ ਇਹ ਵੀ ਆਰਗਿਊ ਕਰ ਸਕਦਾ, ਠੀਕ ਆ ਭਾਈ। ਫਿਰ ਇਹਦਾ ਮਤਲਬ ਉਹੀ ਗੱਲ ਕਹਿ ਰਿਹਾ, ਫਿਰ ਸਿੱਖਾਂ ਵਾਸਤੇ ਕਿਹੜਾ ਨਰਕ ਆ, ਸਾਡੇ ਵਾਸਤੇ ਕਿਹੜਾ ਸਵਰਗ ਆ? ਫਿਰ ਸਾਰੇ ਧਰਮਾਂ ਨੇ ਉਹਨਾਂ ਨੂੰ ਤਾਂ ਉਹਦੀ ਡੈਫੀਨੇਸ਼ਨ ਦੇ ਦਿੱਤੀ, ਪਰ ਗੁਰਮਤ ਵਿੱਚ ਸਾਨੂੰ ਤਾਂ ਗੁਰਬਾਣੀ ਨੇ ਕੋਈ ਡੈਫੀਨੇਸ਼ਨ ਦਿੱਤੀ ਨਹੀਂ ਵੀ ਉੱਥੇ ਠੰਡ ਹੋਊਗੀ, ਉੱਥੇ ਅੱਗ ਹੋਊਗੀ, ਜਾਂ ਉੱਥੇ ਹਵਾਵਾਂ ਵਗਣਗੀਆਂ, ਜਾਂ ਕੀ ਮਿਲੂਗਾ ਸਾਨੂੰ ਅੱਗੇ ਖਾਣ ਪੀਣ ਨੂੰ। ਸੋ ਹੈਲ ਐਮ ਵਾਜ਼ ਨਾਟ ਅ ਪਲੇਸ ਆਫ ਫਾਇਰ ਔਰ ਐਕਟਿਵ ਟੋਰਚਰ ਫਾਰ ਦ ਵਿਕਿਡ, ਰਾਦਰ ਇਟ ਵਾਜ਼ ਅ ਡੇਅਰੀ ਫ੍ਰੀਜ਼ਿੰਗ ਡਾਰਕ ਐਂਡ ਅਰਲੀ ਬੋਰਿੰਗ ਰੈਲਮ। ਤੇ ਜਿਹੜਾ ਉਹਨਾਂ ਦੀ ਨਰਕ ਦਾ ਰਾਜਾ ਸੀਗਾ, ਉਹਦਾ ਨਾਂ ਹੀ ਹੈਲ ਸੀਗਾ। ਹੁਣ ਉਹਨਾਂ ਦਾ ਸਵਰਗ ਕਿਹੋ ਜਿਹਾ ਆ? ਉਹਨਾਂ ਦਾ ਸਵਰਗ ਕਿਹੋ ਜਿਹਾ ਸੀਗਾ? ਜਿਹੜੇ ਉਹ ਲੋਕ ਸੀਗੇ ਉਹ ਵਾਰੀਅਰ ਸੀਗੇ, ਜੰਗਾਂ ਯੁੱਧਾਂ ਵਾਲੇ ਸੀਗੇ। ਉਹਨਾਂ ਦਾ ਸਵਰਗ ਇਹ ਕਹਿੰਦਾ ਆ, ਉਹਨਾਂ ਦਾ ਜਿਹੜਾ ਧਾਰਮਿਕ ਵਿਸ਼ਵਾਸ, ਉਹ ਕਹਿੰਦਾ ਸੀ ਕਿ ਜਦੋਂ ਸਾਡੇ ਵਿੱਚੋਂ ਕੋਈ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਕੇ ਮਰਦਾ ਤੇ ਉਹ ਸਵਰਗ ਨੂੰ ਜਾਂਦਾ ਆ, ਦੂਜੇ ਨਹੀਂ ਜਾ ਸਕਦੇ। ਫਿਰ ਉਹਨਾਂ ਦਾ ਸਵਰਗ ਕਿਹੋ ਜਿਹਾ ਸੀਗਾ? ਉਹਨਾਂ ਦਾ ਸਵਰਗ ਜਿਹੜਾ ਸੀਗਾ ਉਹ ਵੀ ਸੋਨੇ ਦਾ ਬਣਿਆ ਸੀ, ਸੋਨੇ ਦਾ ਬਣਿਆ ਆ, ਤੇ ਛੱਤ ਨੂੰ ਸਹਾਰਾ ਦੇਣ ਲਈ ਰਵਾਇਤੀ ਸ਼ਤੀਰੀਆਂ ਦੇ ਥਾਂ ਵਿਸ਼ਾਲ ਭਾਲਿਆਂ ਦੀ ਵਰਤੋਂ ਕੀਤੀ ਗਈ ਆ, ਜਿਹੜੀਆਂ ਢਾਲਾਂ ਹੁੰਦੀਆਂ ਨੇ, ਵਿੱਚ ਤੀਰ ਹੋਏ, ਜਾਂ ਬੇਸਿਕਲੀ ਇੱਕ ਤਰ੍ਹਾਂ ਦਾ ਕਹਿ ਲਓ ਵੀ ਵੱਖੋ ਵੱਖਰੇ ਸੋਨੇ ਦੇ ਹਥਿਆਰਾਂ ਦਾ ਉਹਨਾਂ ਦਾ ਸਵਰਗ ਬਣਿਆ ਹੋਇਆ ਆ, ਕਿਉਂਕਿ ਉਹ ਜੰਗਾਂ ਯੁੱਧਾਂ ਵਾਲੀ ਉਹ ਚੀਜ਼ ਉਹਨਾਂ ਨੂੰ ਪਸੰਦ ਸੀਗੀ। ਤੇ ਐਡਾ ਵੱਡਾ ਆ ਕਹਿੰਦੇ ਸਾਡਾ ਨਰਕ, ਕਿ ਉਹਦੇ ਵਿੱਚ ਲਿਖਿਆ 540 ਦਰਵਾਜ਼ੇ ਆ ਉਸ ਸਵਰਗ ਦੇ ਵਿੱਚ, ਸੋਰੀ। ਤੇ ਉਹ ਦਰਵਾਜ਼ੇ ਜਿਹੜੇ ਆ ਉਹ ਇੰਨੇ ਵੱਡੇ ਆ ਕਿ ਇੱਕੋ ਸਮੇਂ ਹਜ਼ਾਰਾਂ ਯੋਧੇ, ਕਈ ਗਿਣਤੀ 800 ਵੀ ਦੱਸਦੇ ਵੀ 800 ਬੰਦਾ ਇੱਕ ਲਾਈਨ ਵਿੱਚ ਖੜਾ ਹੋਵੇ ਤਾਂ ਉਹ ਦਰਵਾਜ਼ੇ ਵਿੱਚੋਂ ਨਿਕਲ ਸਕਦਾ, ਐਡੇ ਵੱਡੇ ਵੱਡੇ ਦਰਵਾਜ਼ੇ ਆ। ਤੇ ਜਿਹੜਾ ਅੰਤਕਾਲ ਦਾ ਇਹਨਾਂ ਦਾ ਚੱਕਰ ਹੈ ਕਿ ਹਰ ਰੋਜ਼ ਫਿਰ ਉੱਥੇ ਕੀ ਕਰਦੇ, ਜਦੋਂ ਉਹ ਚਲੇ ਜਾਂਦੇ ਨੇ ਸਵਰਗ ਦੇ ਵਿੱਚ, ਜੰਗ ਦੇ ਵਿੱਚ ਸ਼ਹੀਦ ਹੁੰਦੇ, ਇਸ ਕਰਕੇ ਵਾਈਕਿੰਗ ਜਿਹੜੇ ਸੀਗੇ ਨਾ, ਤੁਸੀਂ ਉਹਨਾਂ ਦੇ ਸ਼ੋਅ ਵੀ ਦੇਖਦੇ ਹੋ, ਉਹ ਚਾਹੁੰਦੇ ਹੁੰਦੇ ਸੀਗੇ, ਉਹਨਾਂ ਦੇ ਅੰਦਰ ਇੱਕ ਚਾਅ ਚੜ ਜਾਂਦਾ ਹੁੰਦਾ ਸੀ ਜਦੋਂ ਉਹਨੇ ਜੰਗ ਤੇ ਜਾਣਾ ਹੁੰਦਾ ਸੀ, ਤੇ ਉਹ ਅਪਸੈਟ ਹੋ ਜਾਂਦੇ ਸੀਗੇ ਜੇ ਜੰਗ ਦੇ ਵਿੱਚ ਸ਼ਹੀਦ ਨਾ ਹੋਣ, ਵੀ ਐਤਕੀ ਮੇਰੀ ਸਵਰਗਾਂ 'ਚ ਜਾਣ ਦੀ ਵਾਰੀ ਨਹੀਂ ਆਈ, ਉਹ ਬਹੁਤ ਸੈਡ ਹੋ ਜਾਂਦੇ ਸੀਗੇ, ਜੰਗ 'ਚ ਜਾਂਦੇ ਸੀ ਤੇ ਕਹਿੰਦੇ ਮੈਂ ਸ਼ਹੀਦ ਹੋਣਾ। ਸੋ ਹਰ ਰੋਜ਼ ਜਿਹੜਾ ਉਹਨਾਂ ਦਾ ਸਵਰਗ ਆ, ਫਿਰ ਕਹਿੰਦੇ ਜਦੋਂ ਅਸੀਂ ਸਵਰਗ 'ਚ ਜਾਂਦੇ ਹਾਂ ਉੱਥੇ ਜਾ ਕੇ ਹਰ ਰੋਜ਼ ਇੱਕ ਯੁੱਧ ਹੁੰਦੀ ਆ, ਉੱਪਰ ਜਿੱਥੇ ਵੀ ਇਹ ਬਣਿਆ ਹੋਇਆ ਇਹਨਾਂ ਦਾ ਉਹ ਸਮਾਨ ਟੈਂਪਲ ਸਵਰਗ ਬਣਿਆ, ਜਿੱਥੇ ਵੀ ਹਰ ਰੋਜ਼ ਜੰਗ ਹੁੰਦੀ ਆ, ਹਰ ਰੋਜ਼ ਇਹ ਲੜਦੇ ਆ, ਤੇ ਹਰ ਰੋਜ਼ ਲੜਨ ਤੋਂ ਬਾਅਦ ਵਿੱਚ ਕਈ ਮਰ ਵੀ ਜਾਂਦੇ ਆ, ਉੱਥੇ ਸਵਰਗ ਵਿੱਚ ਹੀ ਸੱਟਾਂ ਲੱਗ ਜਾਂਦੀਆਂ ਨੇ, ਪਰ ਹੁੰਦਾ ਕੀ ਆ ਜਦੋਂ ਜੰਗ ਖਤਮ ਹੋ ਜਾਂਦੀ ਹੈ, ਸ਼ਾਮ ਦਾ ਟਾਈਮ ਆਉਂਦਾ ਆ, ਖਤਮ ਹੋਣ ਤੋਂ ਬਾਅਦ ਵਿੱਚ ਜਿਹੜੇ ਉਹ ਸਾਰੇ ਯੋਧੇ ਫੱਟੜ ਹੋ ਗਏ ਜਾਂ ਮਰ ਗਏ ਸੀ, ਦੁਬਾਰਾ ਫੇਰ ਜੀਂਦੇ ਹੋ ਜਾਂਦੇ ਆ ਸਵਰਗ ਦੇ ਵਿੱਚ, ਜੀਂਦੇ ਹੋ ਕੇ ਵਾਪਸ ਫੇਰ ਉਹ ਆਪਣੇ ਉਸ ਅੰਦਰ ਸਵਰਗ ਦੇ ਵਿੱਚ ਵੜ ਜਾਂਦੇ ਆ ਘਰ ਦੇ ਵਿੱਚ ਜੰਗ ਤੋਂ ਆ ਕੇ, ਤੇ ਰਾਤ ਨੂੰ ਫੇਰ ਸਾਰੇ ਇਕੱਠੇ ਮਿਲ ਬੈਠ ਕੇ ਸ਼ਰਾਬਾਂ ਪੀਂਦੇ ਆ ਤੇ ਮੀਟ ਖਾਂਦੇ ਆ, ਇਹ ਉਹਨਾਂ ਦਾ ਸਵਰਗ ਆ। ਜੋ ਚੀਜ਼ ਉਹ ਚਾਹੁੰਦੇ ਉਹਨਾਂ ਨੇ ਉਹੋ ਜਿਹਾ ਸਵਰਗ ਆਪਣਾ ਕਲਪਨਿਕ ਉਹਦੀ ਕਰ ਲਈ ਕਲਪਨਾ। ਤੇ ਮਾਸ ਕਿਹਦਾ ਖਾਂਦੇ ਆ? ਫਿਰ ਹਰ ਰੋਜ਼ ਉਹ ਇੱਕ ਸੂਰ ਆ, ਉਹ ਸੂਰ ਦਾ ਮਾਸ ਖਾਂਦੇ ਆ, ਤੇ ਉਹ ਸੂਰ ਦਾ ਮਾਸ ਖਾ ਕੇ ਅਗਲੇ ਦਿਨ ਸੂਰ ਫੇਰ ਜਿੰਦਾ ਹੋ ਜਾਂਦਾ, ਫੇਰ ਖਾ ਜਾਂਦੇ, ਅਗਲੇ ਦਿਨ ਫੇਰ ਸੂਰ ਜਿੰਦਾ ਹੋ ਜਾਂਦਾ। ਸੋ ਬੇਸਿਕਲੀ ਲਗਾਤਾਰ ਉਹਨਾਂ ਨੂੰ ਮਾਸ ਮਿਲੀ ਜਾਂਦਾ, ਤੇ ਉੱਥੇ ਇੱਕ ਬੱਕਰੀ ਹੈਗੀ ਆ, ਤੇ ਉਹ ਬੱਕਰੀ ਦੇ ਥਣਾਂ ਦੇ ਵਿੱਚੋਂ ਬੇਸਿਕਲੀ ਸ਼ਰਾਬ ਨਿਕਲਦੀ ਆ, ਤੇ ਉਹ ਨਾਲ ਸੂਰ ਦਾ ਮੀਟ ਖਾਂਦੇ ਆ, ਤੇ ਨਾਲ ਉਹ ਸ਼ਰਾਬ ਪੀਂਦੇ ਸੀ ਬੱਕਰੀ ਦੇ ਥਣਾਂ ਦੇ ਵਿੱਚੋਂ ਕੱਢ ਕੇ, ਉਹ ਪੂਰੀ ਉਹ ਇੰਜੋਏ ਕਰਦੇ ਆ। ਤਾਂ ਇਹ ਉਹਨਾਂ ਦਾ ਜੋ ਸੀਗਾ ਸਵਰਗ ਸੀਗਾ। ਹੁਣ ਆਪਾਂ ਇਸਲਾਮ ਧਰਮ ਦੇ ਵਿੱਚ ਆ ਜਾਈਏ। ਇਸਲਾਮ ਧਰਮ ਦਾ ਜਿਹੜਾ ਕਨਸੈਪਟ ਹੈਗਾ ਆ ਨਰਕ ਤੇ ਸਵਰਗ ਦਾ, ਹੁਣ ਪਹਿਲਾਂ ਆਪਾਂ ਬੇਨਤੀ ਕੀਤੀ ਸੀਗੀ ਕਿ ਜਿਹੜਾ ਸਵਰਗ ਨਰਕ ਦਾ ਕਨਸੈਪਟ ਵੱਖੋ ਵੱਖਰੇ ਲੋਕਾਂ ਦਾ, ਧਰਮਾਂ ਦਾ, ਕਲਚਰਾਂ ਦਾ ਹੈਗਾ ਆ, ਉਹ ਡਿਪੈਂਡ ਕਰਦਾ ਆ ਉਹ ਹੈ ਕਿੱਥੇ ਨੇ ਧਰਤੀ ਦੇ ਉੱਤੇ, ਕਿਹੜੀ ਚੀਜ਼ ਤੋਂ ਉਹਨਾਂ ਨੂੰ ਖਤਰਾ ਆ, ਉਹਨਾਂ ਦੀ ਲਾਈਫ ਕਿਹੋ ਜਿਹੀ ਆ, ਉਸ ਚੀਜ਼ ਤੋਂ ਬਚਣ ਵਾਸਤੇ ਉਹਨਾਂ ਨੇ ਜੋ ਚਾਹਤ ਸੀਗੀ, ਜੋ ਚਾਹੁੰਦੇ ਸੀ ਕਿ ਸਾਨੂੰ ਆਹ ਚੀਜ਼ ਮਿਲੇ, ਉਹੋ ਜਿਹਾ ਸਵਰਗ ਉਹਨਾਂ ਨੇ ਬਣਾ ਲਿਆ ਆਪਣਾ। ਇਸਲਾਮ ਧਰਮ ਦੀ ਸ਼ੁਰੂਆਤ ਜਦੋਂ ਹੁੰਦੀ ਹੈ, ਸ਼ੁਰੂ ਦੇ ਵਿੱਚ ਕਿੱਥੇ ਸੀ? ਅਰੇਬੀਅਨ ਡੈਜ਼ਰਟ ਦੇ ਵਿੱਚ, ਰੇਤਾ, ਕੋਈ ਹਰਿਆਲੀ ਨਹੀਂ, ਕੋਈ ਕੁਛ ਨਹੀਂ, ਸੁੱਕਾਪਣ, ਗਰਮੀ, ਠੀਕ ਆ। ਇਹਨਾਂ ਨੇ ਸਵਰਗ ਇਹੋ ਜਿਹਾ ਚਿੱਤਰਿਆ, ਇੱਥੇ ਰਹਿੰਦਾ ਮਨੁੱਖ ਤਾਂ ਇਹੋ ਜਿਹੀ ਜਗ੍ਹਾ ਭਾਲੂਗਾ ਨਾ, ਵੀ ਆਹ ਕਿੱਥੇ ਫਸ ਗਏ ਹਾਂ, ਇਹੋ ਜਿਹੀ ਜਗ੍ਹਾ ਚਾਹੀਦੀ ਸੀ ਕੋਈ। ਸੋ ਉਹਨਾਂ ਨੇ ਆਪਣਾ ਜਿਹੜਾ ਸਵਰਗ ਸੀਗਾ ਉਹ ਇਹੋ ਜਿਹੀ ਜਗ੍ਹਾ ਕਲਪਿਤ ਕਰ ਲਈ, ਜਿੱਥੇ ਠੰਡੀਆਂ ਛਾਵਾਂ ਨੇ, ਦਰਖਤ ਲੱਗੇ ਹੋਏ ਨੇ, ਹੈ ਨਾ, ਅਤੇ ਹੋਰ ਕੀ ਹੈਗੀ ਆ, ਪੈਰਾਡਾਈਸ ਹੈਗੀ ਆ, ਨਦੀਆਂ ਵਗ ਰਹੀਆਂ, ਨਦੀਆਂ ਸ਼ਹਿਦ ਦੀਆਂ ਨਦੀਆਂ, ਦੁੱਧ ਦੀਆਂ ਨਦੀਆਂ, ਈਵਨ ਇਹਨਾਂ ਦੇ ਲਿਖਿਆ ਗ੍ਰੰਥਾਂ ਦੇ ਅੰਦਰ ਕੀ ਵਾਈਨ ਦੀਆਂ, ਸ਼ਰਾਬ ਦੀਆਂ ਨਦੀਆਂ ਵੀ ਨੇ, ਪੀਣ ਨੂੰ ਖੁੱਲ੍ਹੀ ਆ। ਹੁਣ ਸ਼ਰਾਬ ਦੀਆਂ ਨਦੀਆਂ ਅਤੇ ਹੂਰਾਂ ਦੀ ਗੱਲ ਵੀ ਆਉਂਦੀ ਆ, ਠੀਕ ਆ ਨਾ, ਵੀ ਉੱਥੇ ਸਾਨੂੰ ਹੂਰਾਂ ਵੀ ਮਿਲਦੀਆਂ ਨੇ, ਉਹ ਕਿਉਂ ਲਿਖਿਆ? ਜੇ ਇੱਥੇ ਰਹਿੰਦਿਆਂ ਹੋਇਆਂ ਉਹਨਾਂ ਨੂੰ ਸ਼ਰਾਬ ਦੀ ਮਨਾਹੀ ਆ, ਉਹਨਾਂ ਨੂੰ ਆਪਣੀ ਇਸਤਰੀ ਤੋਂ ਲਾਂਭੇ ਜਾ ਕੇ ਕਿਸੇ ਹੋਰ ਇਸਤਰੀ ਦੇ ਨਾਲ ਸੰਗ ਕਰਨਾ ਬਹੁਤ ਹੀ ਮਾੜਾ ਮੰਨਿਆ ਆ, ਜਿਹੜੀ ਚੀਜ਼ ਉਹ ਇੱਥੇ ਨਹੀਂ ਕਰ ਸਕਦੇ ਉਹ ਕਹਿੰਦੇ ਅਸੀਂ ਸਵਰਗ ਦੇ ਵਿੱਚ ਰੱਬ ਦੇ ਕਹਿਣੇ ਦੇ ਵਿੱਚ ਰਹਿ ਕੇ ਕਰਾਂਗੇ। ਹੁਣ ਉੱਪਰ ਜਾਂਦੇ ਆ, ਉਹਨਾਂ ਨੂੰ ਸ਼ਰਾਬ ਵੀ ਮਿਲਦੀ ਆ ਪੀਣ ਨੂੰ, ਅਤੇ ਉਹਨਾਂ ਨੂੰ ਹੂਰਾਂ ਵੀ ਮਿਲਦੀਆਂ ਨੇ। ਪੜ੍ਹ ਰਿਹਾ ਸੀ ਮੈਂ ਇਹਨਾਂ ਦਾ ਗ੍ਰੰਥ ਜਿੱਥੇ ਲਿਖਿਆ ਵਾ, ਉਹ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਆ ਕਿ ਜਿਹੜੀਆਂ ਕੁੜੀਆਂ ਉੱਪਰ ਜਾਂਦੀਆਂ ਨੇ ਸਵਰਗਾਂ ਦੇ ਵਿੱਚ ਇੱਕ ਸੱਚੇ ਮੁਸਲਮਾਨ ਨੂੰ ਮਰਨ ਤੋਂ ਬਾਅਦ ਮਿਲਦੀਆਂ ਨੇ, ਭਾਵੇਂ ਉਹ ਕਿਸੇ ਦੀ ਵਹੁਟੀ ਹੋਵੇ ਇਸ ਧਰਤੀ ਦੇ ਉੱਤੇ, ਪਰ ਜਦੋਂ ਉਹ ਉੱਥੇ ਚਲੇ ਜਾਂਦੀ ਆ ਉਹ ਦੁਬਾਰਾ ਫਿਰ ਵਰਜਨ ਕਰ ਦਿੱਤੀ ਜਾਂਦੀ ਆ। ਇਹ ਹੁਣ ਮੈਨੂੰ ਨਹੀਂ ਪਤਾ ਵੀ ਕਿੱਦਾਂ ਕਰ ਦਿੱਤੀ ਜਾਂਦੀ ਆ, ਉਹ ਜਾਣੇ ਜਾਂ ਰੱਬ ਜਾਣੇ। ਤੇ ਉਹਨਾਂ ਨੂੰ ਕਹਿੰਦੇ ਫਿਰ ਉਹ ਬੇਸਿਕਲੀ ਉਹ ਕੁੜੀ ਮਿਲਦੀ ਆ ਜਿਹਨੇ ਪਹਿਲਾਂ ਕਿਸੇ ਮਰਦ ਨੂੰ ਟੱਚ ਨਹੀਂ ਕੀਤਾ ਹੋਵੇ, ਕਿਉਂਕਿ ਬੰਦਾ ਇਹੋ ਜਿਹੀ ਚੀਜ਼ ਮਾਨਸਿਕ ਦੇ ਵਿੱਚ ਵੜੀ ਹੋਈ ਹੈ, ਉਹ ਚੀਜ਼ ਚਾਹੁੰਦਾ ਆ, ਉਹਨੇ ਉਸ ਤਰੀਕੇ ਦਾ ਆਪਣਾ ਸਵਰਗ ਮਿਥ ਲਿਆ, ਬਣਾ ਲਿਆ। ਇਸਲਾਮ ਦੇ ਅਨੁਸਾਰ ਜੋ ਨਰਕ ਹੈ ਉਹ ਕਿਹੋ ਜਿਹਾ ਹੈ? ਝੁਲਸਾਉਣ ਵਾਲੀ ਅੱਗ, ਉਹਦੇ ਵਿੱਚ ਬੰਦਾ ਸਿੱਟਦਾ ਹੈ, ਝੁਲਸਿਆ ਜਾਂਦਾ, ਸੜਦਾ ਹੈ, ਉਬਲਦੇ ਪਾਣੀ ਵਿੱਚ ਅੰਨਾ ਕਰ ਦੇਣ ਵਾਲਾ ਧੂੰਆਂ ਉੱਥੇ ਆ, ਇੱਕ ਭਿਆਨਕ ਜੀ ਖੱਡ ਆ, ਉਹਦੇ ਵਿੱਚ ਬੰਦੇ ਜਾ ਕੇ ਸਿੱਟੇ ਜਾਂਦੇ ਆ। ਸੋ ਬੇਸਿਕਲੀ ਤੇ ਉੱਥੇ ਸਖਤ ਫਰਿਸ਼ਤਿਆਂ ਦਾ, ਅਜ਼ਰਾਈਲ ਫਰਿਸ਼ਤਾ ਹੋਇਆ, ਹੋਰ ਤਰ੍ਹਾਂ ਦਾ ਫਰਿਸ਼ਤਾ ਹੋਇਆ, ਉਹਨਾਂ ਦੇ ਪਹਿਰੇ ਦਿੱਤੇ ਜਾਂਦੇ ਆ, ਤਸੀਹੇ ਦਿੱਤੇ ਜਾਂਦੇ ਆ। ਦੂਸਰੀ ਗੱਲ ਇੱਕ ਹੋਰ ਦੇਖੋ ਕਿ ਜਦੋਂ ਹੁਣ ਵੱਖੋ ਵੱਖਰੇ ਧਰਮਾਂ ਨੇ ਇਹਨਾਂ ਫਰਿਸ਼ਤਿਆਂ ਦੇ, ਧਰਮਰਾਜ ਦੇ, ਜਾਂ ਜਿਹੜੇ ਉੱਥੇ ਵੀ ਬੰਦੇ ਕੰਮ ਕੁਝ ਕਰਦੇ ਨੇ ਜਿੱਥੇ ਨਰਕ ਹੈਗਾ ਇਹਨਾਂ ਦਾ, ਉਹਨਾਂ ਦੇ ਨਾਮ ਵੀ ਵੱਖੋ ਵੱਖਰੇ ਨੇ। ਹੁਣ ਮੰਨ ਲਓ ਮੇਰਾ ਨਾਮ ਅਜੇ ਪਾਲਿਆ, ਭਾਵੇਂ ਮੈਂ ਚਾਈਨਾ 'ਚ ਚਲਾ ਜਾਵਾਂ, ਭਾਵੇਂ ਮੈਂ ਗੋਰਿਆਂ 'ਚ ਚਲਾ ਜਾਵਾਂ, ਭਾਵੇਂ ਮੈਂ ਜਪਾਨੀਆਂ 'ਚ ਚਲਾ ਜਾਵਾਂ, ਕਿਸੇ ਵੀ ਭਾਸ਼ਾ ਦੇ ਵਿੱਚ ਚਲਾ ਜਾਵਾਂ, ਮੇਰਾ ਨਾਂ ਤਾਂ ਉਹੀ ਰਹੇਗਾ ਨਾ, ਮੇਰਾ ਨਾਂ ਤਾਂ ਨਹੀਂ ਬਦਲਣ ਲੱਗਾ, ਜਿਹੜਾ ਮੇਰਾ ਨਾਮ ਹੈ ਉਹੀ ਰਹੇਗਾ। ਸੋ ਜੇ ਉੱਥੇ ਮੰਨ ਲਓ ਸਵਰਗ ਦਾ ਰਾਜਾ ਇੰਦਰ ਆ, ਤਾਂ ਫਿਰ ਕ੍ਰਿਸਚਨ ਜਿਹੜਾ ਉੱਥੇ ਜਾਣਗੇ ਉਹਨਾਂ ਨੂੰ ਵੀ ਤਾਂ ਇੰਦਰ ਹੀ ਕਹਿਣਾ ਪਏਗਾ ਨਾ, ਵੀ ਹਾਂ ਉੱਥੇ ਇੰਦਰ ਆ, ਉਹਦਾ ਨਾਂ ਜਿਹੜਾ ਰਾਜਾ ਉਹ ਇੰਦਰ ਆ। ਨਾਂ ਵੀ ਬਦਲੇ ਜਾ ਰਹੇ ਨੇ, ਲੁੱਕ ਵੀ ਬਦਲੀ ਜਾ ਰਹੀ ਆ, ਸਭ ਕੁਝ ਬਦਲਿਆ ਜਾ ਰਿਹਾ। ਇਹਦਾ ਮਤਲਬ ਵੀ ਇਹ ਚੀਜ਼ਾਂ ਬੰਦਿਆਂ ਨੇ ਆਪਣੇ ਕਲਚਰ ਦੇ ਹਿਸਾਬ ਦੇ ਨਾਲ ਆਪਣੇ ਮਨ ਦੇ ਵਿੱਚੋਂ ਘੜੀਆਂ ਹੋਈਆਂ। ਤੇ ਜਿਹੜੇ ਹੈਲ ਦੀ ਹੈਵਨ ਦੀ ਗੱਲ ਕੀਤੀ ਆਪਾਂ, ਬੇਸਿਕਲੀ ਇਹਦੀ ਸਾਈਕੋਲੋਜੀ ਦੇ ਸੋਚੋ ਵੀ ਕੀ ਹੋਏਗੀ, ਰਾਈਟ? ਇਹਦੀ ਆਪਾਂ ਗੱਲ ਕਰ ਲਈ ਆ, ਇਨ ਇਸਲਾਮ ਕੰਸੂਮਿੰਗ ਐਲਕੋਹੋਲ ਐਂਡ ਇੰਗੇਜਿੰਗ ਇਨ ਫਿਜ਼ੀਕਲ ਰਿਲੇਸ਼ਨਸ ਆਊਟਸਾਈਡ ਆਫ ਦ ਸਟ੍ਰਿਕਟ ਮੈਰਿਜ ਬਾਉਂਡਰੀਜ਼ ਆਰ ਸਟ੍ਰਿਕਟਲੀ ਫੋਰਬਿਡਨ, ਦੇਰ ਹਰਾਮ ਔਨ ਅਰਥ, ਰਾਈਟ? ਸੋ ਵਟ ਹੈਪਨਸ ਦੈਟ ਦੀ ਅਲਟੀਮੇਟ ਹੈਵਨਲੀ ਰਿਵਾਰਡ ਇਜ਼ ਕੰਸਟਰਕਟਡ ਐਜ਼ ਅ ਪਲੇਸ ਵੇਅਰ ਦੀਜ਼ ਅਰਥਲੀ ਰਿਸਟ੍ਰਿਕਸ਼ਨਸ ਆਰ ਕੰਪਲੀਟਲੀ ਲਿਫਟਡ। ਹੈਵਨ ਬਿਕਮਸ ਅ ਪਲੇਸ ਵੇਅਰ ਯੂ ਕੈਨ ਡਰਿੰਕ ਵਾਈਨ ਦੈਟ ਡਜ਼ਨਟ ਮੇਕ ਯੂ ਡਰੰਕ ਐਂਡ ਯੂ ਆਰ ਗਿਵਨ ਪਰਫੈਕਟ ਫਿਜ਼ੀਕਲ ਕੰਪੈਨੀਅਨਸ। ਸੋ ਪੰਜਾਬੀ ਦੇ ਵਿੱਚ ਆਪਾਂ ਪਹਿਲਾਂ ਇਹ ਗੱਲ ਕਰ ਲਈ ਹੈ ਕਿ ਉੱਪਰ ਜਾ ਕੇ ਉਹ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਜਿਹੜੀਆਂ ਉਹ ਧਰਤੀ ਦੇ ਉੱਤੇ ਉਹਨਾਂ ਵਾਸਤੇ ਹਰਾਮ ਸੀਗੀਆਂ, ਉੱਥੇ ਜਾ ਕੇ ਹਲਾਲ ਹੋ ਜਾਂਦੀਆਂ ਨੇ। ਸੋ ਵਰਜਨਸ ਆਫ ਹੈਵਨ ਆਰ ਹਿਊਮਨ ਸਾਈਕੋਲੋਜੀਕਲ ਪ੍ਰੋਜੈਕਸ਼ਨਸ। ਜਿਹੜਾ ਮਨੋਵਿਗਿਆਨ ਆ ਜਦੋਂ ਇਹ ਸਾਰੀ ਚੀਜ਼ ਨੂੰ ਪੜ੍ਹਦਾ ਆ, ਘੋਖਦਾ ਆ, ਸਾਰੇ ਧਰਮਾਂ ਨੂੰ ਨਿਗਾਹ ਮਾਰਦਾ ਆ, ਜਿੱਥੋਂ ਜਿੱਥੋਂ ਲੋਕ ਪੈਦਾ ਹੋਏ ਨੇ ਉਹਨਾਂ ਦੇ ਖਿੱਤਿਆਂ ਦੇ ਉੱਤੇ ਝਾਤੀ ਮਾਰ ਕੇ, ਕਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਕਮੀ ਪੇਸ਼ੀ ਸੀ, ਕਿਹੜੀਆਂ ਚੀਜ਼ਾਂ ਉਹ ਚਾਹੁੰਦੇ ਸੀ, ਉਹ ਸੰਸਾਰ ਉਹਨਾਂ ਨੇ ਆਪਣਾ ਨਰਕ ਸਵਰਗ, ਕਿਹੜੀਆਂ ਚੀਜ਼ਾਂ ਤੋਂ ਡਰ ਲੱਗਦਾ ਸੀ, ਉਹਨਾਂ ਨੇ ਆਪਣਾ ਨਰਕ ਸਵਰਗ ਬਣਾ ਲਿਆ। ਸੋ ਬੇਸਿਕਲੀ ਵਰਜਨਸ ਆਫ ਹੈਵਨ are human psychological projections. We take what we desire most on earth, remove the negative consequences, and call it heaven. Gurbani tells us to wake up from this illusion. So Gurbani kehndi hai, eh ek illusion hega bhai, jaag jao, eh tanu bharam vich pa ke luttan da ek tukwanj, ek sadhan banaya hoya, jaan eh dari hoi mansikta de vichon nikliyan hoiyan cheezan ne. Gurbani de hawale aapan agge ja ke davange. ਹੁਣ ਇੱਕ ਹੋਰ ਸਿਵਿਲਾਈਜੇਸ਼ਨ ਦੀ ਆਪਾਂ ਗੱਲ ਕਰ ਲੈਂਦੇ ਹਾਂ, ਐਜ਼ਟੈਕਸ। ਐਜ਼ਟੈਕਸ ਜਿਹੜੇ ਸੀਗੇ, ਹੁਣ ਉਹਨਾਂ ਦਾ ਜਿਹੜਾ ਸਵਰਗ ਸੀਗਾ ਉਹ ਕਿਹੋ ਜਿਹਾ ਸੀਗਾ? ਉਹਨਾਂ ਦੇ ਵਾਸਤੇ ਜਿਹੜਾ ਸਵਰਗ ਆ, ਅਗੈਨ ਉੱਥੇ ਵੀ ਉਹ ਫਾਰਮਿੰਗ ਕਰਦੇ ਆ, ਆਹ ਉਹਨਾਂ ਦਾ ਸਵਰਗ ਆ ਬੇਸਿਕਲੀ। ਸੋਹਣਾ ਸੋਹਣਾ ਪਾਣੀ ਆ, ਕਿਉਂਕਿ ਫਾਰਮਿੰਗ ਕਰਨ ਵਾਸਤੇ ਤੁਹਾਨੂੰ ਪਾਣੀ ਵੀ ਚਾਹੀਦਾ ਆ। ਫਿਰ ਜਿੱਥੇ ਵੀ ਤੁਸੀਂ ਜ਼ਮੀਨ 'ਚ ਉਗਾਓ ਉੱਥੇ ਸੋਹਣੇ ਫਲ ਉੱਗਦੇ ਆ, ਅਤੇ ਸਵਰਗ ਵਿੱਚ ਜਾ ਕੇ ਆਪਣੀ ਫਾਰਮਿੰਗ ਕਰਦੇ ਆ, ਫਲ ਫਰੂਟ ਖਾਂਦੇ ਆ, ਇੱਕ ਦੂਜੇ ਨਾਲ ਹੱਸਦੇ ਆ, ਖੇਡਦੇ ਆ, ਅਤੇ ਇਸ ਤਰੀਕੇ ਨਾਲ ਉਹ ਫਿਰ ਉੱਥੇ ਸਵਰਗ ਦੇ ਵਿੱਚ ਜਾ ਕੇ ਰਹਿੰਦੇ ਆ। ਸੋ ਇਹ ਉਹਨਾਂ ਦਾ ਬਿਲੀਫ ਸੀਗਾ, ਰਾਈਟ? ਸੋ ਦੂਸਰੀ ਗੱਲ ਉਹਨਾਂ ਦਾ ਬਿਲੀਫ ਸੀਗਾ ਮਰਨ ਦਾ, ਅਤੇ ਮਰਨ ਤੋਂ ਬਾਅਦ ਵਿੱਚ ਕੀ ਹੁੰਦਾ? ਉਹਨਾਂ ਦਾ ਬਿਲੀਫ ਸੀਗਾ ਕਿ ਜੇ ਬੰਦਾ ਪਾਣੀ ਵਿੱਚ ਡੁੱਬ ਕੇ ਮਰ ਜਾਵੇ ਜਾਂ ਬਿਜਲੀ ਦੇ ਨਾਲ ਸੜ ਕੇ ਮਰ ਜਾਵੇ ਤਾਂ ਸਮਝ ਲਓ ਵੀ ਰੱਬ ਨੇ ਉਹਨਾਂ ਨੂੰ ਚੁਣਿਆ ਤਾਂ ਉਹ ਸਵਰਗਾਂ ਨੂੰ ਜਾਣਗੇ। ਇਹ ਉਹਨਾਂ ਦਾ ਬਿਲੀਫ ਸੀਗਾ। ਜਿਹੜਾ ਆਫਟਰ ਲਾਈਫ ਡੈਸਟੀਨੀ ਸੀਗੀ ਉਹਨਾਂ ਦੀ, ਉਹ ਕਰਮਾਂ ਦੇ ਉੱਤੇ ਡਿਪੈਂਡ ਨਹੀਂ ਸੀਗੀ ਵੀ ਬੰਦਾ ਕਰਮ ਕਿਹੋ ਜਿਹੇ ਕਰਦਾ। ਜਿਹੜੀ ਉਹਨਾਂ ਦੀ ਮੌਤ ਤੋਂ ਬਾਅਦ ਦੀ ਜਰਨੀ ਆ, ਉਹ ਡਿਪੈਂਡ ਕਰਦਾ ਕਿ ਤੁਸੀਂ ਮਰੇ ਕਿੱਦਾਂ ਆ। ਉਹ ਸਿਰਫ ਡੈਥ ਵਾਲੇ ਟਾਈਮ ਤੇ ਡਿਸਾਈਡ ਹੁੰਦੀ ਹੈ ਕਿ ਤੁਹਾਡੀ ਮੌਤ ਕਿਵੇਂ ਆਈ ਆ, ਉਹਨੇ ਤੁਹਾਡਾ ਫੈਸਲਾ ਕਰਨਾ ਕਿ ਅੱਗੇ ਤੁਸੀਂ ਕਿੱਥੇ ਜਾਣਾ। ਜਿਵੇਂ ਆਪਾਂ ਗੱਲ ਕੀਤੀ ਕਿ ਜੇ ਪਾਣੀ 'ਚ ਡੁੱਬ ਕੇ ਮਰ ਗਏ ਤਾਂ ਤੁਸੀਂ ਸਵਰਗ ਨੂੰ ਜਾਓਗੇ, ਜਾਂ ਜੇ ਤੁਸੀਂ ਬਿਜਲੀ ਨਾਲ ਸੜ ਕੇ ਮਰ ਗਏ ਤਾਂ ਤੁਸੀਂ ਸਵਰਗ ਨੂੰ ਜਾਓਗੇ। ਹੋਰ ਉਹਨਾਂ ਦੇ ਵੱਖੋ ਵੱਖਰੇ ਚੀਜ਼ਾਂ ਹੈਗੀਆਂ ਕਿ ਇਸ ਤਰ੍ਹਾਂ ਮਰੋਗੇ ਤਾਂ ਇੱਥੇ ਜਾਓਗੇ, ਇਸ ਤਰ੍ਹਾਂ ਮਰੋਗੇ ਤਾਂ ਇੱਥੇ ਜਾਓਗੇ। ਹੁਣ ਗੱਲ ਇੱਕ ਹੋਰ ਕਮਾਲ ਦੀ ਆਪਾਂ ਸਮਝਣੀ ਆ ਕਿ ਜਿਹੜੇ ਐਜ਼ਟੈਕ ਸੀਗੇ ਉਹ ਅੱਜ ਵੀ ਲੋਕੀ ਉਹਨਾਂ ਦੀਆਂ ਪੀੜ੍ਹੀਆਂ ਦੇ ਵਿੱਚੋਂ ਜੀਂਦੇ ਆ। ਸਪੇਨ ਦੇ ਵਿੱਚ ਰਹਿੰਦੇ ਆ, ਤਕਰੀਬਨ 1.5 ਮਿਲੀਅਨ ਪਾਪੂਲੇਸ਼ਨ ਆ ਉਹਨਾਂ ਦੀ। ਉਹਨਾਂ ਨੂੰ ਅੱਜ ਨਾਹੂਆ ਪੀਪਲ ਕਹਿੰਦੇ ਆ, ਦੇ ਆਰ ਦ ਡਾਇਰੈਕਟ ਡਿਸੈਂਡੈਂਟਸ ਆਫ ਦ ਐਜ਼ਟੈਕਸ। ਹੁਣ ਇਹ ਦੇਖੋ ਕਿ ਅੱਜ ਜਿਹੜਾ ਉਹਨਾਂ ਦਾ ਬਲੀਫ ਆ ਨਰਕ ਤੇ ਸਵਰਗ ਦਾ, ਜਿਹੜਾ ਇਹਨਾਂ ਦੇ ਬਜ਼ੁਰਗ ਪੁਰਾਣੇ ਬਲੀਵ ਕਰਦੇ ਸੀ, ਉਹ ਨਹੀਂ ਹੈਗਾ, ਬਦਲ ਗਿਆ ਇਹਨਾਂ ਦਾ ਬਲੀਫ। ਹੁਣ ਉਹ ਚੀਜ਼ ਨੂੰ ਬਲੀਵ ਨਹੀਂ ਕਰਦੇ, ਹੁਣ ਇਹ ਬਲੀਵ ਕਰਦੇ ਆ ਜਿਵੇਂ ਕ੍ਰਿਸਚੀਐਨਿਟੀ ਦੇ ਵਿੱਚ ਨਰਕ ਸਵਰਗ ਹੈਗਾ ਆ। ਹੁਣ ਕੀ ਹੋ ਗਿਆ ਭਾਈ, ਸੇਮ ਬੰਦੇ ਆ, ਸੇਮ ਕਲਚਰ ਆ, ਜੇ ਉਹਨਾਂ ਦੇ ਬਜ਼ੁਰਗ ਕੋਈ ਬ੍ਰਹਮ ਗਿਆਨੀ ਪਹੁੰਚ ਕੇ ਦੇਖ ਆਏ, ਤੇ ਹੁਣ ਦੇ ਜਿਹੜੇ ਬ੍ਰਹਮ ਗਿਆਨੀ ਕਹਿੰਦੇ ਨਹੀਂ ਹੁਣ ਤਾਂ ਇਹੋ ਜਿਹਾ ਆ, ਰੱਬ ਨੇ ਜਗ੍ਹਾ ਬਦਲ ਦਿੱਤੀ ਜਾਂ ਮਾਹੌਲ ਬਦਲ ਦਿੱਤਾ ਜਾਂ ਕੀ ਹੋ ਗਿਆ। ਜਦੋਂ ਪਹਿਲਾਂ ਸੀਗਾ ਉਦੋਂ ਇਹਨਾਂ ਦੀ ਇੰਡੀਪੈਂਡੈਂਟ ਸੋਚ ਸੀਗੀ ਉਹਦੇ ਵਿੱਚ। ਉਹ ਤੋਂ ਬਾਅਦ ਵਿੱਚ ਹੋਇਆ ਕੀ ਕਿ ਜਿਹੜੇ ਸਪੈਨਿਸ਼ ਸੀਗੇ ਉਹਨਾਂ ਨੇ ਆ ਕੇ ਕਬਜ਼ਾ ਕਰ ਲਿਆ, ਤੇ ਪਿੱਛੋਂ ਆਏ ਸੀ ਕੈਥੋਲਿਕ ਆਈਡੀਓਲੋਜੀ। ਜਿਨ੍ਹਾਂ ਨੇ ਇਹਨਾਂ ਦੇ ਉੱਤੇ ਆ ਕੇ ਕਬਜ਼ਾ ਕੀਤਾ, ਉਹਨਾਂ ਦੀ ਆਈਡੀਓਲੋਜੀ ਸੀ ਕ੍ਰਿਸਚੀਐਨਿਟੀ ਵਾਲੀ, ਕੈਥੋਲਿਕ। ਸੋ ਹੌਲੀ ਹੌਲੀ ਹੁੰਦਾ ਕੀ ਹੈ ਜਿਹੜਾ ਅੱਜ ਸਾਡੇ ਨਾਲ ਹੋ ਰਿਹਾ ਆ। ਜਿਹੜੇ ਸਪੈਨਿਸ਼ ਸੀਗੇ, ਦੇ ਡਿਫੀਟਡ ਦੀ ਐਜ਼ਟੈਕਸ ਇਨ ਬੈਟਲ। ਇਹਨਾਂ ਨੇ ਐਜ਼ਟੈਕਸ ਵਾਲੇ ਜਿਹੜੇ ਇਹ ਬੰਦੇ ਸੀਗੇ, ਕਮਿਊਨਿਟੀ ਸੀਗੀ, ਇਹਨਾਂ ਨੇ ਆ ਕੇ ਉਹਨਾਂ ਨੂੰ ਜੰਗ ਉਹਨਾਂ ਨਾਲ ਜੰਗ ਲੜੀ, ਤੇ ਜੰਗ ਦੇ ਵਿੱਚ ਹਰਾ ਦਿੱਤਾ। ਹਰਾ ਕੇ ਇਹਨਾਂ ਨੂੰ ਬੇਸਿਕਲੀ ਆਪਣੇ ਗੁਲਾਮ ਬਣਾ ਲਿਆ। ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਹ ਉਹਨਾਂ ਕੋਲ ਹਥਿਆ ਲਈਆਂ। ਇਹ ਹੁਣ ਵਾਰਤਾਲਾਪ ਦੇਖਿਓ ਅੱਜ ਸਾਡੇ ਨਾਲ ਕੀ ਹੋ ਰਿਹਾ। ਉਹਨਾਂ ਦੇ ਨਾਲ ਜਦੋਂ ਸੱਤਾ ਦੇ ਵਿੱਚ ਇਹ ਆਏ ਬੰਦੇ, ਇਹਨਾਂ ਨੇ ਆ ਕੇ ਇਹਨਾਂ ਤੇ ਹੱਲਾ ਬੋਲਿਆ, ਇਹਨਾਂ ਨੂੰ ਹਰਾ ਕੇ ਇਹਨਾਂ ਦੀਆਂ ਜ਼ਮੀਨਾਂ ਹੜੱਪ ਲਈਆਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਆਪ ਜੀ ਨੇ ਮੁੱਖ ਵਾਕ ਦੀਆਂ ਆਰੰਭ ਵਾਲੀਆਂ ਪੰਕਤੀਆਂ ਸਤਿਕਾਰਯੋਗ ਵੀਰ ਬਲਵੰਤ ਸਿੰਘ ਜੀ ਹੋਣਾ ਪਾਸੋਂ ਸਰਵਣ ਕੀਤੀਆਂ ਹਨ, ਇਹ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਤਰੁੱਠ ਕੇ ਹੁਕਮਨਾਮਾ ਬਖਸ਼ਿਆ ਹੈ। ਉਸਦੀ ਵਿਚਾਰ ਦੇ ਨਾਲ ਆਪਾਂ ਆਪਣੀ ਸੁਰਤ ਜੋੜਨੀ ਹੈ। ਆਓ ਸੰਗਤ ਜੀ, ਕੁਝ ਵੀ ਕਹਿਣ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਗਤ ਜੀ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ। ਤੋ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ 459 ਸਾਲ ਹੋ ਗਏ ਨੇ। ਅਗਲੇ ਸਾਲ ਖਾਲਸਾ ਪੰਥ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਸੰਸਾਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਸ਼ਤਾਬਦੀ ਮਨਾਈ ਜਾ ਰਹੀ ਹੈ। 450 ਸਾਲਾਂ ਤੋਂ ਆਪ ਸਰਬੱਤ ਸੰਗਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਬੇਅੰਤ ਬੇਅੰਤ ਬੇਅੰਤ ਵਧਾਈਆਂ ਹੋਵਣ। ਸੰਗਤ ਜੀ, ਆਪਾਂ ਬਾਅਦ ਵਿੱਚ ਜੇ ਸਮਾਂ ਹੋਇਆ ਤਾਂ ਜ਼ਰੂਰ ਅੰਮ੍ਰਿਤਸਰ ਸਾਹਿਬ ਬਾਰੇ ਵਿਚਾਰ ਕਰਦੇ ਹਾਂ, ਕਿਉਂਕਿ ਹੁਣ ਸਮਾਂ ਹੈ ਮੁੱਖ ਵਾਕ ਦੀ ਵਿਚਾਰ ਦਾ। ਆਓ ਆਪਣੀਆਂ ਸੁਰਤੀਆਂ ਇਕਾਗਰ ਕਰੀਏ ਅਤੇ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਤੋਂ ਆਏ ਹੋਏ ਆਵਾਜ਼ੇ ਦੀ ਵਿਚਾਰ ਦੇ ਨਾਲ ਆਪਣਾ

ਅੱਜ ਦਾ ਮੁੱਖ ਵਾਕ ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਚਨਾ ਹੈ। ਪਹਿਲੇ ਘਰ ਦੇ ਵਿੱਚ ਮਹਾਰਾਜ ਜੀ ਨੇ ਗਾਉਣ ਦੀ ਹਦਾਇਤ ਕੀਤੀ ਹੈ ਅਤੇ ਤੁੱਕੇ ਇਸ ਬਾਣੀ ਦੀਆਂ ਸੰਗਤ ਜੀ ਤਿੰਨ ਤਿੰਨ ਤੁੱਕਾਂ ਸਾਨੂੰ ਫਰਮਣ ਕਰਨ ਨੂੰ ਮਿਲ ਰਹੀਆਂ ਹਨ। ਪਹਿਲਾਂ ਸੰਖੇਪ ਦੇ ਵਿੱਚ ਮੰਗਲ ਆਇਆ ਹੈ ਕਿ ਇੱਕ ਓਅੰਕਾਰ, ਪਰਮੇਸ਼ਰ ਇੱਕ ਹੈ, ਉਸਦਾ ਪਸਾਰਾ ਸਾਰੇ ਜਗਤ ਵਿੱਚ ਹੈ। ਸਤਿਗੁਰ ਪ੍ਰਸਾਦ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਅੱਜ ਦਾ ਹੁਕਮਨਾਮਾ ਸਾਹਿਬ ਜੀ ਦੇ ਪਾਵਨ ਅੰਗ 608 'ਤੇ ਸੁਭਾਇਮਾਨ ਹੈ। ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖਿਆ ਦਿੱਤੀ ਹੈ

ਜਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਗੁਰੂ ਗ੍ਰੰਥ ਸਾਹਿਬ ਜੀ ਬੋਲੇ ਕਿ ਕੋਈ ਰਾਮ ਰਾਮ ਕਹਿ ਲਵੇ, ਕੋਈ ਅੱਲਾ ਅੱਲਾ ਕਹਿ ਲਵੇ, ਗੱਲ ਤਾਂ ਇੱਕ ਦੀ ਹੋ ਰਹੀ ਹੈ ਨਾ ਜੀ। ਭਾਵੇਂ ਕੋਈ ਆਪਣੇ ਪਿਤਾ ਨੂੰ ਡੈਡ ਕਹਿ ਲਵੇ, ਕੋਈ ਫਾਦਰ ਕਹਿ ਲਵੇ, ਕੋਈ ਪਿਤਾ ਜੀ ਕਹਿ ਲਵੇ, ਗੱਲ ਤਾਂ ਇੱਕ ਹੀ ਹੈ। ਜਦੋਂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਦਿੱਤਾ ਕੋਈ ਬੋਲੇ ਰਾਮ ਰਾਮ, ਬਾਦਸ਼ਾਹ ਅਕਬਰ ਨੇ 51 ਮੋਹਰਾਂ ਕੱਢੀਆਂ ਸੋਨੇ ਦੀਆਂ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਰੱਖ ਕੇ ਬਾਦਸ਼ਾਹ ਅਕਬਰ ਨੇ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਤੇ ਫਿਰ ਕਾਜ਼ੀਆਂ ਨੂੰ, ਮਲਾਣੀਆਂ ਨੂੰ, ਚੰਦੂ ਨੂੰ ਵੀ ਮੱਥਾ ਟੇਕਣਾ ਪਿਆ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਉਹਨਾਂ ਵਾਸਤੇ ਸੁੰਦਰ ਬਸਤਰ ਦਿੱਤੇ ਤੇ ਧੰਨ ਗੁਰੂ ਅਰਜਨ ਦੇਵ ਜੀ ਵਾਸਤੇ ਖਿੱਲਤ ਭੇਜੀ, ਖਿੱਲਤ। ਸੰਗਤ ਜੀ, ਬੜੇ ਇਤਿਹਾਸਕ ਤੌਰ 'ਤੇ ਹੁਕਮਨਾਮੇ ਆਏ ਨੇ, ਪਰ ਸਮੇਂ ਦੀ ਸੀਮਾ ਹੋਣ ਕਰਕੇ ਮੈਂ ਸਾਰਿਆਂ ਨੂੰ ਛੱਡਦਿਆਂ ਹੋਇਆਂ ਅੱਜ ਦੇ ਹੁਕਮਨਾਮੇ 'ਤੇ ਆਉਣਾ ਚਾਹੁੰਦਾ, ਜਿਹੜਾ ਅੱਜ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤਾ। ਸੰਗਤ ਜੀ, ਤੀਜਾ ਘੱਲੂ ਘਾਰਾ ਜੂਨ 1984 ਦਾ, ਜਦੋਂ ਸਾਡੇ ਦੇਸ਼ ਦੀ ਸਰਕਾਰ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਤੋਪਾਂ ਦੇ ਨਾਲ, ਟੈਂਕਾਂ ਦੇ ਨਾਲ ਹਮਲਾ ਕੀਤਾ। ਸੰਗਤ ਜੀ, ਅੱਜ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਦਰਸ਼ਨ ਤੋਂ ਬਗੈਰ ਨਹੀਂ ਰਹਿ ਸਕਦਾ। ਉਹਦੇ ਮਨ ਦੀ ਭਾਵਨਾ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਕਿੰਨੀਆਂ ਲੰਬੀਆਂ ਲੈਣਾਂ ਲੱਗੀਆਂ ਨੇ ਕਿ ਮਹਾਰਾਜ ਜੀ ਦਾ ਦਰਸ਼ਨ ਕਰ ਲਈਏ ਅੰਮ੍ਰਿਤ ਵੇਲੇ। ਸਾਡੇ ਦੇਸ਼ ਦੀ ਸਰਕਾਰ ਨੇ ਸੰਗਤ ਜੀ ਐਸਾ ਸਮਾਂ ਵੀ ਲਿਆਂਦਾ ਕਿ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆਉਂਦੇ ਨੇ ਕੋਠਾ ਸਾਹਿਬ ਤੋਂ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ, ਅਤੇ ਹਰਿਮੰਦਰ ਸਾਹਿਬ ਆ ਕੇ ਪ੍ਰਕਾਸ਼ਮਾਨ ਹੁੰਦੇ ਨੇ। ਸੰਗਤ ਜੀ, ਇਹ ਵੀ ਮਰਯਾਦਾ ਖੰਡਿਤ ਹੋ ਗਈ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਅਨੇਕਾਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ। ਹੱਦ ਉਦੋਂ ਹੋ ਗਈ ਜਿਸ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੀ, ਉਹਨੂੰ ਵੀ ਗੋਲੀਆਂ ਲੱਗੀਆਂ। ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਜੂਨ ਮਹੀਨੇ ਵਿੱਚ ਇਸ ਪਾਵਨ ਸਰੂਪ ਦੇ ਦਰਸ਼ਨ ਕਰਾਉਂਦੀ ਹੈ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਅਤੇ ਮੈਂ ਵੇਖਿਆ ਹੈ ਕਿ ਜਦੋਂ ਸੰਗਤ ਦਰਸ਼ਨ ਕਰਨ ਆਉਂਦੀ ਆ, ਜਦੋਂ ਗੋਲੀ ਨੇ ਸੰਗਤ ਜੀ ਜਿਲਦ ਨੂੰ ਪਾੜਿਆ, ਮਹਾਰਾਜ ਦੇ ਅੰਗਾਂ ਨੂੰ ਚੀਰਦੀ ਹੋਈ ਅੰਦਰ ਧੱਸ ਗਈ, ਜਦੋਂ ਉਸ ਸਰੂਪ ਦੇ ਸੰਗਤ ਦਰਸ਼ਨ ਕਰਦੀ ਹੈ ਤੇ ਉਹਨਾਂ ਦੀਆਂ ਵੈਰਾਗ ਦੇ ਵਿੱਚ ਅੱਖਾਂ ਨਮ ਹੋ ਜਾਂਦੀਆਂ ਨੇ, ਅਥਰੂ ਕਿਰਦੇ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਜ਼ਾਲਮਾਂ ਨੇ ਤੁਹਾਡੇ ਪਾਵਨ ਸਰੂਪ, ਜਿਹੜੇ ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਨੇ, ਕਲਿਆਣਕਾਰੀ ਨੇ, ਠੰਡ ਵਰਤਾਉਣ ਵਾਲੇ ਨੇ, ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਉਹ ਮਨਹੂਸ ਗੋਲੀ ਵੀ ਵਿਖਾਈ ਜਾਂਦੀ ਹੈ ਜਿਹੜੀ ਮਹਾਰਾਜ ਦੇ ਅੰਗਾਂ ਦੇ ਵਿੱਚ ਆ ਕੇ ਲੱਗੀ ਆ। ਸੰਗਤ ਜੀ, ਕਈ ਵਾਰੀ ਨਾ ਆਪਾਂ ਜਾਣੇ ਅਣਜਾਣੇ ਆਪਣੀ ਸੰਸਥਾ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਨੂੰ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਆ, ਸਾਨੂੰ ਔਗਣਾਂ ਦਾ ਤਿਆਗ ਕਰਨਾ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਕਿ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਔਗਣਾਂ ਨੂੰ ਤਿਆਗ ਦਿਓ ਅਤੇ ਗੁਣਾਂ ਨੂੰ ਸੰਗ੍ਰਹਿ ਕਰੋ। ਸੰਗਤ ਜੀ, ਉਹ ਪਾਵਨ ਬੀੜ ਵੀ ਸੰਭਾਲ ਕੇ ਰੱਖੀ ਹੈ ਜੂਨ 1984 ਦੇ ਵਿੱਚ ਜਿਸ ਨੂੰ ਗੋਲੀ ਲੱਗੀ ਆ, ਉਹ ਪਾਵਨ ਬੀੜ ਵੀ ਸੰਭਾਲ ਕੇ ਰੱਖੀ ਹੈ ਜੋ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਸ਼ਹੀਦ ਹੋਈ ਆ। ਉਸ ਬੀੜ ਦੇ ਵੀ ਦਰਸ਼ਨ ਸੰਗਤ ਨੂੰ ਕਰਾਏ ਜਾਂਦੇ ਆ। ਕਿੰਨੇ ਸੰਭਾਲਿਆ ਰਿਹਾ,
ਸਾਡੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਦਰਸ਼ਨ ਕਰਾਏ ਜਾਂਦੇ ਆ। ਸੰਗਤ ਜੀ, ਜਿਹੜੀਆਂ ਗੋਲੀਆਂ June 1984 ਵਿੱਚ ਲੱਗੀਆਂ, ਅੱਜ ਇਤਿਹਾਸਕ ਤੌਰ 'ਤੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਗਿਆ। ਆਪ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਆਟਾ ਮੰਡੀ ਵਾਲੀ ਸਾਈਡ 'ਤੇ ਵੇਖ ਸਕਦੇ ਹੋ, ਉਹ ਗੋਲੀਆਂ ਦੇ ਨਿਸ਼ਾਨ ਅੱਜ ਵੀ ਸੰਭਾਲੇ ਹੋਏ ਆ। ਇਧਰਲੇ ਪਾਸੇ ਆ ਜਾਈਏ, ਤੇਜਾ ਸਿੰਘ ਸਮੁੰਦਰੀ ਹਾਲ ਕਾਰ ਸੇਵਾ ਸੰਪਰਦਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਉਹਨਾਂ ਨੂੰ ਸੰਭਾਲਣ ਦੇ ਲਈ ਉਹਨਾਂ 'ਤੇ ਪਿੱਤਲ ਲਗਾ ਦਿੱਤਾ ਕਿ ਇਸ ਜਗ੍ਹਾ 'ਤੇ ਗੋਲੀਆਂ ਲੱਗੀਆਂ ਨੇ। ਕਹਿਣ ਤੋਂ ਭਾਵ ਕਿ ਇਤਿਹਾਸ ਨੂੰ ਸੰਭਾਲਿਆ ਜਾ ਰਿਹਾ ਹੈ, ਸਾਨੂੰ ਭੰਡਣ ਵੱਲ ਨਹੀਂ ਜਾਣਾ ਚਾਹੀਦਾ, ਸਾਨੂੰ ਗੁਣਾਂ ਦੀ ਸੰਗਤ ਕਰਨੀ ਚਾਹੀਦੀ ਆ। ਮਹਾਰਾਜ ਨੇ ਇਹ ਸਮਝਾਇਆ ਤਾਂ ਸੰਗਤ ਜੀ ਆਓ, ਧਿਆਨ ਕਰੋ, ਜਿਹੜਾ ਹੁਕਮਨਾਮਾ ਅੱਜ ਆਇਆ ਨਾ, ਮਹਾਰਾਜ ਦੀ ਮਰਜ਼ਾਦਾ ਖੰਡਿਤ ਹੋਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਸੰਗਤ ਜੀ ਕੋਠਾ ਸਾਹਿਬ ਨਹੀਂ ਗਏ, ਨਾ ਕੋਠਾ ਸਾਹਿਬ ਤੋਂ ਆਏ, ਮਹਾਰਾਜ ਦੇ ਸਰੂਪ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਅਤੇ ਜਦੋਂ 7 June 1984 ਨੂੰ ਪ੍ਰਕਾਸ਼ ਕਰਕੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਹੁਕਮਨਾਮਾ ਲਿਆ ਗਿਆ, ਅਤੇ ਉਦੋਂ ਆ ਹੁਕਮਨਾਮਾ ਆਇਆ ਸੀ ਜੋ ਅੱਜ ਆਪ ਜੀ ਨੇ ਸਰਵਣ ਕੀਤਾ। ਸੰਗਤ ਜੀ, ਕੱਲ੍ਹ ਵੀ ਇਹੀ ਗੁਰੂ ਰਾਮਦਾਸ ਜੀ ਨੇ ਹੁਕਮਨਾਮਾ ਦਿੱਤਾ, ਅੱਜ ਫਿਰ ਉਹੀ ਦਿੱਤਾ, ਕੋਈ ਨਾ ਕੋਈ ਕਾਰਨ ਤਾਂ ਹੋਵੇਗਾ ਨਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਸਿੱਖਾ ਰੁਕ ਜਾ, ਵਿਚਾਰ ਕਰ, ਮੈਂ ਤੈਨੂੰ ਕੁਝ ਸਮਝਾਉਣਾ ਚਾਹੁੰਦਾ ਹਾਂ। ਜਿਹੜੇ ਵੀ ਵੱਡੇ ਵਡੇਰੇ ਨੇ, ਜ਼ੁਲਮ ਕਰਨ ਵਾਲੇ ਨੇ, ਪਾਪ ਕਰਨ ਵਾਲੇ ਨੇ, ਉਹਨਾਂ ਨੇ ਖਾਕ ਹੋ ਜਾਣਾ, ਉਹਨਾਂ ਨੇ ਮਿੱਟੀ ਵਿੱਚ ਉਰਲ ਜਾਣਾ। ਅੱਜ ਮਹਾਰਾਜ ਨੇ ਸਮਝਾਇਆ ਕਿ ਕਿਸ ਹਾਂ ਜਾ

ਰਾਜੇ ਨੇ ਸੰਗਤ ਜੀ ਉਹਨਾਂ ਦਾ ਹਸ਼ਰ ਕੀ ਹੋਣਾ, ਉਹਨਾਂ ਨੇ ਖਾਕ ਵਿੱਚ ਰਲ ਜਾਣਾ, ਮਿੱਟੀ ਵਿੱਚ ਰਲ ਜਾਣਾ। ਧਿਆਨ ਦੇ ਕੇ ਨਿਗਾਹ ਮਾਰੋ ਸਾਂ ਜੀ, ਕਿੱਥੇ ਹੈ ਬਾਬਰ? ਲੱਭਦਾ ਜੀ ਮਿੱਟੀ ਵਿੱਚ ਰਲ ਗਿਆ। ਉਹ ਤੋਂ ਬਾਅਦ ਹਮਾਈਓ, ਉਹ ਤੋਂ ਬਾਅਦ ਜਹਾਂਗੀਰ, ਉਹ ਤੋਂ ਬਾਅਦ ਸ਼ਾਹਜਹਾਂ, ਉਹ ਤੋਂ ਬਾਅਦ ਔਰੰਗਜ਼ੇਬ। ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਤਾਬਦੀ ਸਮਾਗਮ ਆਪਾਂ ਪਿਛਲੇ ਸਾਲ ਬਣਾਇਆ ਨਾ ਜੀ, ਅਤੇ ਦਾਸ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਈ ਨਗਰ ਕੀਰਤਨ ਦਾ ਰੂਟ ਬਣਾਉਣ ਲਈ, ਫਿਰ ਨਗਰ ਕੀਰਤਨ ਦੇ ਨਾਲ ਚੱਲਣ ਦੀ। ਸੰਗਤ ਜੀ, ਅਸੀਂ ਨਗਰ ਕੀਰਤਨ ਦਾ ਰੂਟ ਬਣਾਉਂਦਿਆਂ ਬਣਾਉਂਦਿਆਂ ਜਦੋਂ ਔਰੰਗਾਬਾਦ ਗਏ, ਅਹਿਮਦਨਗਰ ਗਏ, ਅਹੱਲਿਆ ਨਗਰ ਜਿਹਨੂੰ ਕਹਿ ਦਿੰਦੇ ਹੁਣ, ਨਾਮ ਬਦਲ ਦਿੱਤਾ, ਔਰੰਗਜ਼ੇਬ ਦੀ ਕਬਰ ਦੇਖੀ, ਸੰਗਤ ਜੀ ਉਹਦੀ ਕਬਰ 'ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ। ਪਰ ਜਿਸ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਸੱਚ ਦੀ ਖਾਤਰ ਜਿਨ੍ਹਾਂ ਨੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ, ਅੱਜ ਉਹਨਾਂ ਦੇ ਦਰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਅਤੇ ਨਿਸ਼ਾਨ ਸਾਹਿਬ ਝੁੱਲ ਰਹੇ ਆ। ਉਹਨਾਂ ਦੇ ਦਰ ਸੀਸਗੰਜ ਸਾਹਿਬ, ਆਨੰਦਪੁਰ ਸਾਹਿਬ, ਨਿਸ਼ਾਨ ਸਾਹਿਬ ਝੁੱਲ ਰਹੇ ਆ। ਸੰਗਤ ਜੀ, ਜਿੱਥੋਂ ਜਿੱਥੋਂ ਵੀ ਮਹਾਰਾਜ ਦਾ ਸੀਸ ਆਇਆ ਤਰਾਵੜੀ ਦੇ ਅੰਦਰ, ਉੱਥੇ ਨਿਸ਼ਾਨ ਸਾਹਿਬ ਝੁੱਲ ਰਹੇ ਆ। ਅਗਲੇ ਨਾਭਾ ਸਾਹਿਬ, ਕੀਰਤਪੁਰ ਸਾਹਿਬ, ਜਿਹੜਾ ਵੀ ਕੋਈ ਪਾਪ ਕਰਦਾ ਹੈ ਉਹਨੇ ਖਾਕ ਵਿੱਚ ਰਲ ਜਾਣਾ, ਉਹਨੇ ਮਿਟ ਜਾਣਾ। ਗੁਰੂ ਗ੍ਰੰਥ ਸਾਹਿਬ ਜੀ

ਮਾਨਸ ਬੱਪੜਾ ਮਨੁੱਖ ਵਿਚਾਰਾ ਉਹਨੂੰ ਕੀ ਸਲਾਉਣਾ, ਮੈਂ ਉਸਦਾ ਮੁਹਤਾਜ ਨਹੀਂ ਬਣਦਾ ਮਨੁੱਖਾਂ ਦਾ। ਮਨੁੱਖਾਂ ਦਾ ਮੁਹਤਾਜ ਹੋਣਾ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਕਿ ਮਾਨੁੱਖ ਕੀ ਟੇਕ ਬਿਰਥੀ ਸਭਮਾਨ ਦੇਵਨ ਕਹੋ ਏਕੇ ਭਗਵਾਨ, ਜਿਸ ਕੇ ਦੀਏ ਰਹੇ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਾਨੁੱਖ ਕਹਿ ਕਿਛ ਨਾਹੀ ਹਾਥ। ਮਨੁੱਖ ਦੇ ਹੱਥ ਕੁਛ ਵੀ ਨਹੀਂ ਆ, ਸਭ ਕੁਝ ਕਰਨ ਕਰਾਉਣ ਵਾਲੇ ਨੇ ਪਰਮੇਸ਼ਰ ਜੀ। ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਰੱਜ ਆਉਂਦਾ ਹੈ, ਅਤੇ ਪਰਮੇਸ਼ਰ ਐਸਾ ਰੱਜ ਦਿੰਦਾ ਸੰਗਤ ਜੀ, ਆਪਾਂ ਰੋਜ਼ ਪੜ੍ਹਦੇ ਹਾਂ, ਜਿਨ੍ਹਾਂ ਨੇ ਵੀ ਨਾਮ ਨੂੰ ਆਸਰਾ ਬਣਾ ਲਿਆ, ਬਾਣੀ ਨੂੰ ਆਸਰਾ ਬਣਾ ਲਿਆ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨਿਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ। ਰਹਾਓ ਵਾਲੇ ਬੰਦ ਵਿੱਚ ਸੱਚੇ ਪਾਤਸ਼ਾਹ ਜੀ

ਪਰਮੇਸ਼ਰ ਨੂੰ ਧਿਆਇਆ ਹੈ ਸੰਗਤ ਜੀ, ਉਹਨਾਂ ਦੀ ਸਾਰੀਆਂ ਭੁੱਖਾਂ ਪਰਮੇਸ਼ਰ ਨੇ ਖਤਮ ਕਰ ਦਿੱਤੀਆਂ ਅਤੇ ਜੋ ਕੁਝ ਵੀ ਸੰਸਾਰ ਦੇ ਵਿੱਚ ਧਨ ਪਦਾਰਥ ਹੈ ਉਹ ਉਸੇ ਦਾ ਹੀ ਹੈ, ਕਿਉਂਕਿ ਉਹ ਪਰਮੇਸ਼ਰ ਦੇ ਨਾਲ ਜੁੜ ਗਿਆ। ਉਸਨੇ ਹਾਈ ਪਾਵਰ ਦੇ ਨਾਲ ਆਪਣਾ ਸੰਪਰਕ ਬਣਾ ਲਿਆ, ਪਰਮ ਸ਼ਕਤੀ ਦੇ ਨਾਲ ਆਪਣਾ ਸੰਬੰਧ ਜੋੜ ਲਿਆ।

ਮੇਲ ਮਿਲਾ ਦਿੱਤਾ, ਮਿਲਾਪ ਕਰਾ ਦਿੱਤਾ, ਉਦੋਂ ਕੀ ਹੋਇਆ? ਆਨੰਦ ਭਇਆ, ਸੁਖ ਸਹਿਜ ਸਮਾਨੇ, ਸੰਗਤ ਜੀ ਅੰਦਰ ਆਤਮਕ ਆਨੰਦ ਆ ਗਿਆ, ਸੁੱਖਾਂ ਦੇ ਵਿੱਚ ਸਮਾਈ ਹੋ ਗਈ। ਉਦੋਂ ਤੇ ਫਿਰ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਦੋਂ ਤੇ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ

ਨਾਮ ਨੂੰ ਹੀ ਜਪ, ਨਾਮ ਨੂੰ ਹੀ ਅਰਾਧ, ਅਤੇ ਅੰਨ ਦਿਨ ਹਰ ਰੋਜ਼ ਨਾਮ ਨੂੰ ਹੀ ਵਿਖਾਇਣ ਕਰ। ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਨਾਮ ਨੇ ਹੀ ਸਾਡੇ ਕੰਮ ਆਉਣਾ ਹੈ। ਅੰਨ ਦਿਨ ਹਰ ਰੋਜ਼ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਉਚਾਰਨ ਕਰਿਆ ਕਰੀਏ ਜੀ।

ਇਹ ਤੁਹਾਡੀ ਕੌਣ ਕੀਮਤ ਪਾ ਸਕਦਾ ਹੈ? ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਿਉਂਕਿ ਪਰਮੇਸ਼ਰ ਦੇ ਬਾਰੇ ਆਪਾਂ ਪੜ੍ਹਦੇ ਹਾਂ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੈ, ਅਮੁੱਲੈ ਜਾਹੇ, ਅਮੁੱਲ ਭਾਏ, ਅਮੁੱਲਾ ਸਮਾਹੇ, ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਮਹਾਰਾਜ ਜੀ ਸਮਝਾ ਰਹੇ ਨੇ ਕੀਮਤ ਕੌਣ ਕਰੇ ਪ੍ਰਭ ਤੇਰੀ। ਪਰਮੇਸ਼ਰ ਜੀ ਤੁਹਾਡੀ ਕੋਈ ਕੀਮਤ ਨਹੀਂ ਪਾ ਸਕਦਾ। ਤੂੰ ਸਰਬ ਜੀਆਂ ਦਿਆਲਾ, ਤੁਸੀਂ ਸਾਰੇ ਜੀਵਾਂ 'ਤੇ ਦਿਆਲੂ ਹੋ, ਕਿਰਪਾਲੂ ਹੋ। ਵਾਹਿਗੁਰੂ ਕਿੱਡਾ ਵੱਡਾ ਦਿਆਲਤਾ ਦੇ ਘਰ ਵਿੱਚ ਆਉਂਦਾ ਹੈ, ਉਹ ਕਿੰਨਾ ਦਿਆਲੂ ਹੈ, ਆਓ ਸਰਵਣ ਕਰੀਏ। ਮਹਾਰਾਜ ਸਮਝਾਉਂਦੇ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਉਹਦੀਆਂ ਬਖਸ਼ਾਂ, ਉਹਦੀ ਦਿਆਲਤਾ ਉਹਨੂੰ ਲਿਖਿਆ ਨਹੀਂ ਜਾ ਸਕਦਾ। ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਵਾਹਿਗੁਰੂ ਜੀ ਕਿੰਨੇ ਦਿਆਲੂ ਨੇ, ਕਿਰਪਾਲੂ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਸਮਝਾਉਂਦੇ ਕਿ ਦੀਨਨ ਕੀ ਪ੍ਰਤਪਾਲ ਕਰੇ, ਨਿਤ ਸੰਤ ਉਭਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੀਤ ਨਾ ਹਾਰੈ। ਉਹ ਏਡਾ ਵੱਡਾ ਦਿਆਲੂ ਹੈ, ਸਾਡੇ ਐਬਾਂ ਨੂੰ ਵੇਖਦਾ, ਸਾਡੇ ਗੁਨਾਹਾਂ ਨੂੰ ਵੇਖਦਾ, ਫਿਰ ਵੀ

ਸੰਸਾਰ ਦੇ ਵਿੱਚ ਸੰਗਤ ਜੀ ਜੋ ਵੀ ਵਰਤਾਰਾ ਵਰਤ ਰਿਹਾ ਹੈ ਉਹ ਪਰਮੇਸ਼ਰ ਦਾ ਕੀਤਾ ਹੋਇਆ ਹੈ। ਕਿੰਨੀ ਵਾਰ ਇਹ ਸੰਸਾਰ ਬਣਿਆ, ਕਿੰਨੀ ਵਾਰ ਖਤਮ ਹੋਇਆ, ਜੋ ਵੀ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ, ਜੀਵਾਂ ਨੂੰ ਭੰਡਾਰੇ ਮਿਲ ਰਹੇ ਨੇ, ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਹੈ। ਆਪਾਂ ਰੋਜ਼ ਪੜ੍ਹਦੇ ਹਾਂ ਕਿ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਮਹਾਰਾਜ ਜੀ ਸਮਝਾ ਰਹੇ ਨੇ, ਸਭ ਕੁਛ ਕੀਤਾ ਤੇਰਾ ਵਰਤੇ, ਅਸੀਂ ਤੁਹਾਡੇ ਬਾਲ ਹਾਂ, ਅਸੀਂ ਤੁਹਾਡੇ

ਜਿਵੇਂ ਪੁੱਤਰ ਅਤੇ ਸੰਗਤ ਜੀ ਪਿਤਾ ਕਿਰਪਾਲੂ ਹੁੰਦੇ ਨੇ, ਦਿਆਲੂ ਹੁੰਦੇ ਨੇ, ਪਰਮੇਸ਼ਰ ਜੀ ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਵੀ ਸਾਡੀ ਰੱਖਿਆ ਕਰੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭੋ ਕਿਹਾ ਕਾੜਾ ਜੀਓ। ਮਾਲਕ ਜੀ ਅਸੀਂ ਤੁਹਾਡੇ ਬੱਚੇ ਹਾਂ ਅਤੇ ਆਪਣੇ ਬੱਚਿਆਂ ਦੀ ਰਖਵਾਲੀ ਕਰੋ। ਮਹਾਰਾਜ ਜੀ ਨੇ ਅੱਗੇ ਸੰਗਤ ਜੀ ਜੋ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਚੱਲ ਰਹੀ ਹੈ, ਮਾਰੂ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇ ਮਹਾਰਾਜ ਦੀ ਉਚਾਰਨ ਕੀਤੀ ਹੋਈ ਵਾਰ, ਆਓ ਉਸ ਪਾਵਨ ਬਾਣੀ ਦੇ ਨਾਲ ਵੀ ਆਪਣਾ ਮਨ ਜੋੜੀਏ। ਇੱਕ ਵਾਰੀ ਸਾਰੀ ਸੰਗਤ ਫਿਰ ਪਿਆਰ ਨਾਲ ਕਹੋ ਜੀ ਸਤਿ

ਸਾਰੀ ਬਾਣੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਹਿੰਦੀ ਵਿੱਚ। ਆਓ ਹਿੰਦੂ ਭਰਾਵੋ, ਪਰਮੇਸ਼ਰ ਦਾ ਨਾਮ ਲੈਣਾ ਕੋਈ ਭਾਸ਼ਾ ਦੀ ਬੰਦਿਸ਼ ਨਹੀਂ ਆ। ਆਓ ਹਿੰਦੀ 'ਚ ਲੈਂਦੇ ਹਾਂ। 68 ਸ਼ਬਦ 57 ਸਲੋਕ ਸਾਰੇ ਹਿੰਦੀ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰਮੁਖੀ ਪੰਜਾਬੀ, ਠੇਠ ਪੰਜਾਬੀ, ਇਹਦੇ ਸੰਗਤ ਨੇ ਕਹਿਣਾ ਸਾਨੂੰ ਸਮਝ ਆ ਗਈ ਆ,

0: ਪੱਲੇ ਸਭ ਕਿਛ ਪਾਏ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਸੰਗਤ ਜੀ ਸੰਸਕ੍ਰਿਤ ਹੈ, ਪਾਲੀ ਹੈ, ਬ੍ਰਜ ਭਾਸ਼ਾ ਹੈ, ਮਰਾਠੀ ਹੈ, ਬੰਗਾਲੀ ਹੈ, ਸ਼੍ਰੀਲੰਕਾ ਦੀ ਬੋਲੀ ਹੈ, ਹਿੰਦੀ ਹੈ। ਜਿੰਨਾ ਕੋਈ ਬੰਦਾ ਖੋਜਦਾ ਜਾਵੇਗਾ, ਆਓ ਲਹਿੰਦੇ ਪੰਜਾਬ ਵਾਲਿਓ, ਵੀਰੋ ਮੁਲਤਾਨ ਵਿੱਚ ਰਹਿਣ ਵਾਲਿਓ, ਸਿਆਲਕੋਟ ਵਿੱਚ ਰਹਿਣ ਵਾਲਿਓ, ਤੁਹਾਨੂੰ ਇਹ ਬੋਲੀ ਚੰਗੀ ਲੱਗਦੀ ਆ, ਆਓ ਇਸੇ ਬੋਲੀ ਵਿੱਚ ਆਪਾਂ ਅੱਲਾ ਦੀ ਇਬਾਦਤ ਕਰਦੇ ਹਾਂ। ਮਹਾਰਾਜ ਜੀ ਸਮਝਾ ਰਹੇ ਆ ਸੰਗਤ ਜੀ, ਲੱਗੜੀਆਂ ਪ੍ਰੀਅੰਨ ਪੇਖੰਦੀਆਂ ਨਾ ਤਿੱਪੀਆਂ, ਜਿਹੜੀਆਂ ਅੱਖਾਂ ਪਤੀ ਪਰਮੇਸ਼ਰ ਦੇ ਮਿਲਾਪ ਦੇ ਵਿੱਚ ਲੱਗ ਗਈਆਂ ਉਹ ਰੱਜਦੀਆਂ ਨਹੀਂ, ਉਹ ਤ੍ਰਿਪਤ ਨਹੀਂ ਹੁੰਦੀਆਂ। ਮੈਂ ਥੋੜ੍ਹਾ ਜਿਹਾ ਰੁਕਾਂ ਤਾਂ ਕਿ ਗੱਲ ਸਮਝ ਆਵੇ। ਸੰਗਤ ਜੀ, ਜੇਕਰ ਸੰਸਾਰੀ ਮਨੁੱਖ ਦੀਆਂ ਅੱਖਾਂ ਵਿਕਾਰ ਵੇਖਦਿਆਂ ਵੇਖਦਿਆਂ ਨਹੀਂ ਤੱਕਦੀਆਂ ਨਾ, ਅਤੇ ਪ੍ਰਭੂ ਦੇ ਪਿਆਰਿਆਂ ਦੀਆਂ ਅੱਖਾਂ ਵੀ ਵਾਹਿਗੁਰੂ ਦਾ ਦੀਦਾਰ ਕਰਦਿਆਂ ਕਰਦਿਆਂ ਨਹੀਂ ਥੱਕਦੀਆਂ। ਸੰਸਾਰੀ ਮਨੁੱਖਾਂ ਦੀ ਗੱਲ ਕਰਦਿਆਂ ਬਾਣੀ ਨੇ ਲਿਖਿਆ ਕਿ ਆਖਣ ਆਖ ਨਾ ਰੱਜਿਆ, ਆ ਮੂੰਹ ਕਹਿ ਕਹਿ ਕੇ ਨਹੀਂ ਰੱਜਿਆ ਨਹੀਂ ਥੱਕਿਆ, ਸੁਣਨ ਨਾ ਰੱਜੇ ਕੰਨ, ਸੰਸਾਰ ਦੀ ਨਿੰਦਾ ਚੁਗਲੀ ਸੁਣ ਸੁਣ ਕੇ ਇਹ ਨਹੀਂ ਰੱਜੇ, ਅੱਖੀਂ ਦੇਖ ਨਾ ਰੱਜੀਆਂ, ਆ ਅੱਖਾਂ ਕਿਸੇ ਦਾ ਪਰਾਇਆ ਰੂਪ ਮੰਦੀ ਨਿਗਾਹ ਨਾਲ ਵੇਖ ਵੇਖ ਕੇ ਨਹੀਂ ਥੱਕਦੀਆਂ। ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੇ ਜਾਂ ਗੁਣ ਕਹਿ ਗੁਣੀ ਸਮਾਏ। ਜੇ ਸੰਸਾਰੀ ਮਨੁੱਖ ਵਿਕਾਰ ਵੇਖਦਿਆਂ ਵੇਖਦਿਆਂ ਨਹੀਂ ਤੱਕਦਾ, ਤੇ ਪਰਮੇਸ਼ਰ ਦਾ ਪਿਆਰਾ ਵਾਹਿਗੁਰੂ ਦੇ ਦੀਦਾਰ ਕਰਦਿਆਂ ਕਰਦਿਆਂ ਨਹੀਂ ਥੱਕਦਾ, ਉਹਦੀਆਂ ਅੱਖਾਂ ਨਹੀਂ ਤੱਕਦੀਆਂ। ਉਹ ਕਹਿੰਦਾ ਵਾਹਿਗੁਰੂ ਕਰਾਂ ਕੀ, ਤੂੰ ਜੀਵ ਇੱਕ ਦਿੱਤੀ ਹੈ ਮੈਨੂੰ ਕਰੋੜਾਂ ਜੀਵਾਂ ਦੇ, ਹਰ ਜੀਵ ਦੇ ਨਾਲ ਮੈਂ ਤੁਹਾਡੀ ਸਿਫਤ ਕਰਾਂ। ਵਾਹਿਗੁਰੂ ਕਰਾਂ ਕੀ, ਤੁਸੀਂ ਮੈਨੂੰ ਦੋ ਕੰਨ ਦਿੱਤੇ ਨੇ, ਕਰੋੜਾਂ ਕੰਨ ਦਿਓ, ਮੈਂ ਕਰੋੜਾਂ ਕੰਨਾਂ ਦੇ ਨਾਲ ਤੁਹਾਡਾ ਜਸ ਸੁਣਾ। ਆਪਾਂ ਰੋਜ਼ ਪੜ੍ਹਦੇ ਹਾਂ ਜੀ, ਇੱਕ ਦੂ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਪ੍ਰਭੂ ਦਾ ਪਿਆਰਾ ਕਹਿੰਦਾ ਹੈ ਕਿ ਕੋਟ ਕਰਨ ਦੀਜੈ ਮੇਰੇ ਸਵਾਮੀ, ਹਰ ਜਾ ਸੁਣੀਏ ਹਰ ਕੇਰੇ ਰਾਮ। ਵਾਹਿਗੁਰੂ ਜੀ ਮੈਨੂੰ ਕਰੋੜਾਂ ਕੰਨ ਦਿਓ, ਮੈਂ ਹਰ ਕੰਨ ਦੇ ਨਾਲ ਤੁਹਾਡੀ ਸਿਫਤ ਸੁਣਾ। ਅਤੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਾਡੀਆਂ ਅੱਖਾਂ ਪ੍ਰਭੂ ਦਾ ਦੀਦਾਰ ਕਰਦਿਆਂ ਕਰਦਿਆਂ ਨਹੀਂ ਥੱਕਦੀਆਂ।
1: ਆਪ ਮਜਾਹੂ ਸੋ ਧਣੀ ਬਿਆ ਨਾ ਡਿੱਠੋ ਕੋਏ।
0: ਹੁਣ ਦੀਦਾਰ ਕਿੱਥੇ ਕਰਦੀਆਂ ਜੀ, ਤ੍ਰਿਪਤ ਕਿਵੇਂ ਨਹੀਂ ਹੁੰਦੀਆਂ? ਕਹਿੰਦੇ ਪਰਮੇਸ਼ਰ ਹੱਠ ਮੰਜਾਊ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ। ਪਰਮੇਸ਼ਰ ਤੋਂ ਬਗੈਰ ਤਾਂ ਕੋਈ ਥਾਂ ਹੋਰ ਹੈਗੀ ਨਹੀਂ ਆ, ਹਰ ਥਾਂ 'ਤੇ ਵਿਆਪਕ ਹੈ ਜੀ। ਪੜ੍ਹਿਓ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹੇ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ। ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਪਰਮੇਸ਼ਰ ਦੇ ਦੀਦਾਰ ਨਹੀਂ ਹੁੰਦੇ। ਜੋ ਦੀਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਗੁਰੂ ਅਮਰਦਾਸ ਸਮਝਾਉਂਦੇ ਨੇ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਾਰੀ ਕਾਇਨਾਤ ਨੂੰ ਵੇਖ ਕੇ, ਖੰਡਾਂ ਬ੍ਰਹਿਮੰਡਾਂ ਨੂੰ ਵੇਖ ਕੇ, ਉੱਗੇ ਹੋਏ ਫੁੱਲਾਂ ਨੂੰ ਵੇਖ ਕੇ, ਸੰਗਤ ਜੀ ਧਰਤੀ 'ਤੇ ਪੈਦਾ ਹੋਏ ਦਰਖਤਾਂ ਨੂੰ ਵੇਖ ਕੇ, ਪ੍ਰਭੂ ਦਾ ਪਿਆਰਾ ਵਿਸਮਾਦਿਤ ਹੋ ਜਾਂਦਾ। ਗੁਰੂ ਰਾਮਦਾਸ ਜੀ ਉਹਨਾਂ ਦਾ ਬਚਨ ਆਪਾਂ ਸੁਣਦੇ ਹੀ ਹਾਂ, ਮਹਾਰਾਜ ਜੀ ਕਹਿੰਦੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸੰਗਤ ਜੀ ਕਾਇਨਾਤ ਦੇ ਜਰੇ ਜਰੇ ਦੇ ਵਿੱਚੋਂ ਉਹਨਾਂ ਨੂੰ ਪ੍ਰਭੂ ਦੇ ਦੀਦਾਰ ਹੁੰਦੇ।

ਇਹ ਸੰਤ ਜਣਾਂ ਦੀਆਂ ਕਥਾਵਾਂ ਸੁੱਖ ਦੇਣ ਵਾਲੀਆਂ ਨੇ, ਸੁੱਖ ਦੇ ਰਸਤੇ 'ਤੇ ਤੋਰਨ ਵਾਲੀਆਂ ਨੇ। ਜੋ ਵੀ ਗੁਰੂ ਦਾ ਉਪਦੇਸ਼ ਹੈ ਨਾ, ਕਥਾ ਹੈ, ਇਹ ਸਾਡੇ ਮਨ ਵਿੱਚੋਂ ਵਿਕਾਰਾਂ ਦੀ ਮੈਲ ਨੂੰ ਦੂਰ ਕਰਦੀ ਆ। ਹਾਂਜੀ, ਸਭ 'ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਜਦੋਂ ਕਥਾ ਨੂੰ ਸੁਣਦੇ ਹਾਂ, ਸਾਡੇ ਵਿਕਾਰਾਂ ਦਾ ਸਰੀਰ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਅੰਦਰ ਗੁਣਾਂ ਦਾ ਪ੍ਰਵੇਸ਼ ਸ਼ੁਰੂ ਹੋ ਜਾਂਦਾ। ਅਮੈਰੀਕਾ ਦੇ ਵਿੱਚ 10 ਦਸੰਬਰ ਮਹੀਨੇ 'ਚ ਸੀ, 22 ਦਸੰਬਰ ਨੂੰ ਵਰਜੀਨੀਆ ਗੁਰੂ ਘਰ ਦੇ ਵਿੱਚ ਕਥਾ ਕੀਤੀ, ਸਿੰਘ ਸਭਾ ਬ੍ਰੈਡ ਕਰੋੜ। ਅੱਜ ਦੀ ਪਾਵਨ ਬਾਣੀ ਤੋਂ ਮੈਂ 2 ਮਿੰਟ ਆਪ ਜੀ ਦੇ ਲੈਣਾ ਚਾਹੁੰਦਾ। ਵੱਡੇ ਸਾਹਿਬਜ਼ਾਦਿਆਂ ਦਾ ਇਤਿਹਾਸ ਕਥਾ ਰਾਹੀਂ ਸੁਣਾਇਆ ਗਿਆ। ਉੱਥੇ ਜਿੱਥੇ ਬੇਅੰਤ ਸੰਗਤ ਆਈ, ਉੱਥੇ ਇੱਕ ਯਹੂਦੀ ਔਰਤ, ਉਹਦਾ ਨਾਮ ਹੈ ਜੂਲੀਆ ਮਾਰਗਰੇਟ, ਉਹ ਵੀ ਕਥਾ ਸੁਣ ਲਈ ਆਈ। ਜਦੋਂ ਕਥਾ ਉਹਨੇ ਸੁਣੀ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ, ਉਹਦੀ ਅੱਖਾਂ ਦੇ ਵਿੱਚ ਵੈਰਾਗ ਅਤੇ ਪ੍ਰੇਮ ਦੇ ਅੱਥਰੂ ਕਰੀ ਜਾਣ, ਸਾਰਾ ਚਿਹਰਾ ਉਹਦਾ ਭਰ ਗਿਆ ਅੱਥਰੂਆਂ ਦੇ ਨਾਲ। ਸੰਗਤ ਨੇ ਜਾ ਕੇ ਉਹਨਾਂ ਨੂੰ ਚੁੱਪ ਕਰਾਇਆ। ਕਥਾ ਕਿਵੇਂ ਮਨ ਨੂੰ ਸਾਫ਼ ਕਰਦੀ ਹੈ, ਕਿਵੇਂ ਵਿਕਾਰਾਂ ਨੂੰ ਧੋਂਦੀ ਆ। ਸੰਗਤ ਜੀ, ਕਥਾ ਤੋਂ ਬਾਅਦ ਉਹ ਜੂਲੀਆ ਮਾਰਗਰੇਟ ਬੀਬੀ ਮੇਰੇ ਕੋਲ ਆਈ ਅਤੇ ਆ ਕੇ ਕਹਿਣ ਲੱਗੀ, ਗਿਆਨੀ ਜੀ, ਮੈਂ ਸ੍ਰੀ ਦਰਬਾਰ ਸਾਹਿਬ ਜਾਣਾ ਚਾਹੁੰਦੀ ਹਾਂ, ਮੇਰੇ ਲਈ ਉੱਥੇ ਤੁਸੀਂ ਰਿਹਾਇਸ਼ ਦਾ ਪ੍ਰਬੰਧ ਕਰ ਦਿਓ ਅੰਮ੍ਰਿਤਸਰ ਸਾਹਿਬ। ਕਰ ਦਿੱਤਾ ਜੀ। 28 ਦਸੰਬਰ ਨੂੰ ਉਹ ਬੀਬੀ ਇੱਥੇ ਆਈ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਅੰਮ੍ਰਿਤ ਪਾਣ ਕਰਕੇ ਜੂਲੀਆ ਮਾਰਗਰੇਟ ਤੋਂ ਜੂਲੀਆ ਕੌਰ ਬਣ ਗਈ। ਸੰਗਤ ਜੀ, ਕਥਾ ਮਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਆ। ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਪ੍ਰਾਣੀ ਮਿਲੇ ਆ ਸੰਸਾਰ ਦੇ ਵਿੱਚ, ਜਿਹੜੇ ਵਾਰੰਵਾਰ ਧੰਨਵਾਦ ਕਰਦੀ ਆ ਕਿ ਮੰਜੀ ਸਾਹਿਬ ਤੋਂ ਜਿਹੜੀ ਕਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰੰਭ ਕੀਤੀ ਹੈ, ਸਿੰਘ ਸਾਹਿਬਾਨ ਜੀ ਨੇ, ਇਹ ਬੜਾ ਵੱਡਾ ਪਰਉਪਕਾਰ ਕੀਤਾ, ਅਨੇਕਾਂ ਪ੍ਰਾਣੀਆਂ ਦਾ ਜੀਵਨ ਬਦਲਿਆ। ਤਰਨ ਤਾਰਨ ਸਾਹਿਬ ਸੰਗਤ ਜੀ, ਸਟੇਜ ਦੀ ਸੇਵਾ ਕਰਦਿਆਂ ਇੱਕ ਵਾਰੀ ਕਥਾ ਕਰਦਿਆਂ ਸੰਗਤ ਨਾਲ ਸਾਂਝਾ ਕੀਤਾ ਸ਼ੇਖ ਫਤਿਹ ਦਾ ਇਤਿਹਾਸ, ਕਿ ਉਹਨੇ ਤਾਂ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਵਿੱਚ ਭੂਮਿਕਾ ਨਿਭਾਈ ਆ ਅਤੇ ਆਪਾਂ ਉੱਥੇ ਖੀਰਾਂ ਲੈ ਕੇ ਜਾਂਦੇ ਹਾਂ। ਜਦੋਂ ਸੰਗਤ ਨੇ ਸੁਣਿਆ, ਇੱਕ ਨਹੀਂ ਸੈਂਕੜੇ ਪ੍ਰਾਣੀ ਆਏ, ਕਹਿੰਦੇ ਗਿਆਨੀ ਜੀ, ਸਾਨੂੰ ਪਤਾ ਨਹੀਂ ਸੀ, ਅੱਜ ਤੋਂ ਬਾਅਦ ਅਸੀਂ ਖੀਰ ਲੈ ਕੇ ਜਾਵਾਂਗੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਅਸੀਂ ਸਿੱਖ ਮਤੇ ਤੋਂ ਕੀ ਲੈਣਾ। ਮਹਾਰਾਜ ਦੀ ਬਾਣੀ। ਸਾਧ ਸੰਗਤ, ਜਦੋਂ ਕਥਾ ਸੁਣੀ ਦੀ ਆ, ਮਨ ਦੀ ਮੈਲ ਉਤਰਦੀ ਆ, ਮਨ ਸਾਫ਼ ਹੁੰਦਾ, ਮਨ ਪਾਵਨ ਹੁੰਦਾ, ਮਨ ਇੰਨਾ ਪਾਵਨ ਹੋ ਜਾਂਦਾ। ਕਬੀਰ, ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕੈਦ ਕਬੀਰ,

ਨੇ ਆਪਣੇ ਸੂਤਰ ਦੇ ਵਿੱਚ ਪਰੋਤਾ ਹੋਇਆ ਹੈ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ। ਉਸ ਪਰਮੇਸ਼ਰ ਨੂੰ ਕਾਇਨਾਤ ਵਿੱਚ ਵੇਖ ਵੇਖ ਕੇ ਜੀਵਨ ਮਿਲਦਾ, ਉਹ ਜੀਵਨ ਮਿਲਦਾ ਹੈ ਜਿਹਦੇ ਬਾਰੇ ਪੜ੍ਹਦੇ ਹਾਂ ਕਿ ਆਖਾਂ ਜੀਵਾਂ ਵਿਸਰੇ ਮਰ ਜਾਓ।

0: ਪਰਮੇਸ਼ਰ ਜੀ ਹੀ ਸਾਡੇ ਮਾਂ ਨੇ, ਪਰਮੇਸ਼ਰ ਜੀ ਵਾਹਿਗੁਰੂ ਜੀ ਸਾਡੇ ਪਿਤਾ ਨੇ, ਉਹੀ ਸਾਡੀ ਪ੍ਰਤਪਾਲਣਾ ਕਰਨ ਵਾਲੇ ਹਨ।
1: ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ,
0: ਸਾਡੀ ਸਾਰ ਸੰਭਾਲ ਕਰਨ ਵਾਲੇ ਵੀ ਪਰਮੇਸ਼ਰ ਜੀ ਹਨ, ਅਸੀਂ ਉਹਨਾਂ ਦੇ ਬੱਚੇ ਹਾਂ।
1: ਸਹਿਜੇ ਸਹਿਜ
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

ਸੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਬਾਹਰੋਂ ਧੋਏ ਲੱਤਾਂ ਗੋਡੇ ਤੇ ਅੰਦਰੇ ਰਹੀ ਪਲੀਤੀ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਉਹ ਕੰਨਾਂ ਨੂੰ ਹੱਥ ਲਾਵੇ ਪਹਿਲੇ ਫੇਰ ਨਮਾਜ਼।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, North East, Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary ਨੀਅਰ

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग लई किसी भी तरह की जानकारी लेने लई तुसी फोन कर सकते हो। फोन नंबर है 403-238-6667।
1: होर जानकारी लई विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਹਰ ਹਰ ਸੱਜਣ, ਹਰ ਹਰ ਸੱਜਣ।

ਆ ਤਨ ਤਨ ਗੁਰੂ ਨਿਮ ਲਾਵੇ। ਵੱਡ ਭਾਗੀ ਗੁਰ ਦਰਸ਼ਨ ਪਾਇਆ, ਵੱਡ ਭਾਗੀ ਗੁਰ ਦਰਸ਼ਨ ਪਾਇਆ,

ਵਸਦੀ ਸਗਨੀਆਂ ਪਾਰ ਅਨੂਪ ਰਾਮਦਾਸਪੁਰ ਅਨੂਪ ਰਾਮਦਾਸਪੁਰ ਅਨੂਪ ਰਾਮ

0: ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੂਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸਲੋਕ
0: ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਹੋਰ ਅੰਦਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚਿਤਨੇ ਮਨ ਆਪਣੇ ਸੁੱਚੇ ਛੁੱਟੇ ਤਿਲ ਬੁਆੜ ਜਾ ਸੁਣੇ ਅੰਦਰ ਕੇ

ਪੜੀ ਆਪਣੇ ਸਾਜਿਓ ਆਪਣੇ ਰਚਿਓ ਨਾਉ ਦੇ ਕੁਦਰਤ ਸਾਜਿਐ ਕਰਿਆ ਸਨ ਬੇਟਾ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਜਾਣੋ ਸਭ ਸੇ।

ਕਰੇ ਆਸਨ ਡਿਠੋ ਚਾਉ, ਦਾਤਾ ਕਰਤਾ ਆਪ ਤੁਸਤੇ ਵੈ ਕਰੇ ਪਸਾਉ, ਤੂੰ ਜਾਣੋ ਸਭ ਸੇਦੇ ਲੈ ਸਿੰਦ ਕਵਾਉ, ਕਰੇ ਆਸਨ ਡਿਠੋ ਚਾਉ, ਕਰੇ ਆਸਨ ਡਿਠੋ ਚਾਉ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਦੁੱਧ ਅੱਖ ਹੈ ਲੱਖ ਕਰੋੜ ਸੱਚੇ ਸਭ ਤਾਣ।

0: ਸੱਚ ਧਿਆਇਣ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸੱਚ ਨਿਆਮ, ਵੱਡੀ ਵਡਿਆਈ ਜਾਂ ਨਿਹਚਲ ਥਾਓ, ਵੱਡੀ

0: ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੈ ਕਰੇ ਵਿਨਾਸ। ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਏਵ ਭੇ ਆਖਣਾ ਜਾਪੀ ਜੇ ਕਿਸੇ ਅਣੇ ਰਾਸ। ਨਾਨਕ ਗੁਰਮੁਖ ਜਾਣੀਐ, ਨਾਨਕ ਗੁਰਮੁਖ ਜਾਣੀਐ।
1: ਜਾਕੋ ਆਪ ਕਰੇ ਪਰਗਾਸ, ਪੌੜੀ ਨਾਨਕ ਜੀ ਉਪਾਇ ਕੈ। ਇੱਕ ਨਾ ਵਹਿ ਧਰਮ ਬਹਲਿਓ ਤੇ ਸੱਚ।

ਇਹੀ ਸੱਚ ਨੇ ਬੜਾ ਜਨਮਾ ਕੜਾ ਜਨਮਾ ਲਿਆ, ਖਾਣ ਪੈਣ ਕੁੜ ਔਰ ਮੋਹ ਕਾਲਾ ਦੁੱਧ ਚਾਲਿਆ, ਤੇਰੇ ਨਾਲ ਤੇ ਅਸੀਂ ਜਨ ਕੇ ਹਾਰ ਗਏ ਸੇਠ ਗਨਵਾ ਲਿਆ।

ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰਹਿ ਜੰਤੂ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗਹਿ ਬੁਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ, ਵਿਸਮਾਦ ਉੱਜੜ, ਵਿਸਮਾਦ ਰਾ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰ ਹਜ਼ੂਰ, ਵੇਖ

ਕੁਦਰਤ ਸੁਣਿਆ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਵਾਕਾਰ, ਕੁਦਰਤ ਵੇਦ ਪੁਰਾਣ ਕਿਤਾਬਾਂ, ਕੁਦਰਤ ਸਭ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਪਿਆਰ, ਕੁਦਰਤ ਜਾਤੀ ਜਿੰਸੀ ਰੰਗੀ, ਕੁਦਰਤ ਜੀ ਜਹਾਂ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪਾਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾ, ਸਭ ਤੇਰੀ ਤੂੰ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਬਾਕੀ ਨਾ ਹੀ ਪਾ, ਨਾਨਕ ਭੁੱਖ ਵਹਿੰਦਰ ਵੇਖੈ, ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗ ਕੈ, ਹੋਏ ਪਸ ਮਲ ਸਦਾਇਆ ਵਡਾ ਹੋ ਦੁਨੀ ਦਾ ਗਲ ਸੰਗਲ ਘੱਤ ਚਲਾਇਆ ਕਰਨੀ ਕਿਰਤ।

ਅਰਗਨ ਸੰਗਤ ਚਲਾਇਆ, ਅੱਗੇ ਕਰਨੀ ਕੀਰਤ ਵਾਚਿਆ ਮੈਂ ਲੇਖਾ ਕਰ ਸਮਝਾਇਆ।

ਪਹਿਲਾ ਪਹਿਲਾ ਭੈ ਵਿੱਚ ਪਾਉਣ ਵੈ ਸਦਵਾਓ ਭੈ ਵਿੱਚ ਝੱਲੇ ਲੱਖ ਦਰਿਆਓ ਭੈ ਵਿੱਚ ਅਗਨ ਕੱਢੈ ਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ

0: ਭੈਵ ਚ ਜੋਤ ਮਹਾਂਬਲ ਸੂਰ ਭੈਵ ਚ ਆਵਹਿ ਜਾਵੇ ਪੂ ਸਗਲਿਆ ਭਉ ਲਿਖਿਆ ਸਿਰ ਲੇ ਨਾਨਕ ਨਿਰਭਉ ਨਿਰੰਕਾਰ ਸੱਚੀ ਮੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕਨ ਕਹਾਣੀਆਂ ਕੇਤੇ ਵੇਦ ਵਿਚਾਰ।

ਚਾਰਿਆਂ ਨੰਗਲੀ ਢੂੰਡੀਏ ਕਤਨਾ ਕਰੜਾ ਸਾ ਕਰ ਮਿਲੇ ਤਾਂ ਪਈਏ ਗੁਰ ਹਿਕਮਤ ਹੁਕਮ ਕੁਵਾਰ।

0: ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਾਹੀ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
1: ਸਤਿਗੁਰ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

0: ਘੜੀਆਂ ਸਭ ਗੋਪੀਆਂ ਪਹਿਰਕਨ ਗੋਪਾਦ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾ ਨਾਨਕ ਮੁਸਾ ਗਿਆਨ ਵੇ ਹੁਣੀ ਹਾਏ ਗਿਆ ਜਮਕਾਲ ਮੱਲਾ ਪਹਿਲਾ
1: ਵਾਇਨ ਚਲੇ ਨਚਮ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝੱਟ

ਪਿੰਡ ਸਭ ਤਾਂ ਦੇਖਾ ਜੇ ਅਗਵਾਈ ਹੈ, ਜੇ ਲੋੜੇ ਚੰਗਾ ਆਪਣਾ ਗਿਰਮਲ ਹੋ ਨਿਸਦਾਈ ਹੈ, ਜੇ ਜੁਰਮਾਨਾ ਪਰ ਹਰੇ ਜੁਰ ਵੇਸ ਕਰੇਂਦੀ ਆਈ ਹੈ, ਕੁਰਹਿਣ ਭਰੀਏ ਪਾਈ ਹੈ ਕੁਰਹਿਣ।

0: ਤੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਣ ਸਚਨਾਮਾ ਧਾਰ ਸਦਾ ਆਨੰਦ ਰਹੇ ਦਿਨ ਰਾਤ।
1: ਕੋਇਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ

0: ਕਰੇ ਜਿਨੋ ਪਾਇਆ ਜਗ ਤਿਸ ਜੁਹਾਰੀ ਸਵਸ ਤਿਸ ਦੀ ਬਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਾਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿਜੋ ਬੇਬਾਨ ਲੱਖ ਸੁਰਤਨ ਸੰਗਰਾਮ ਰਣ ਮੇ ਛੁਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਤੈਨ ਭਰੀਏ ਪਾਠ ਪ੍ਰਾਣ ਜਿਨ ਕਰਤੇ ਕਰਣਾ ਕੀਆਂ ਲਿਖਿਆ ਅਵਨ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਜਿਨ ਸੱਚੋ ਸੱਚ ਵਰਤਾਇਆ ਜਿਸ ਦਿਤ ਮਿਲੇ ਸੱਚ ਤਾਂ ਤੈਨੂੰ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ।

ਬੜੀ ਸੱਚਾ ਸਾਹਿਬ ਏਕ ਤੂੰ ਜਿਨ ਸਚ ਵਰਤਾਇਆ, ਜਿਸ ਤੋਂ ਦੇਹ ਤਿਸ ਮੈਂ ਸਹਿਤ ਦੇਈ ਸੱਚ ਕਮਾਇਆ, ਸਤਿਗੁਰੂ ਸਤਿ ਪਾਇਆ ਜਿਣ ਕਿਸੇ ਦੇ ਸੱਚ ਦਸਾਇਆ, ਮੂਰਖ ਅਣਜਾਣੀ ਮਨ ਮੁਖ ਦਿਨ ਗਵਾਇਆ।

ਸੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਸ ਰਾਮ ਰਾਜ ਗੁਰ ਸਤਿਗੁਰ ਸਹਿਥਾ ਸਾਧ ਸਿੱਖ ਦੇ ਹਰ ਰਾਸੇ।

0: ਸਾਰੇ ਲਿਖਤ ਲੀਲਾ ਟਲਿਖਾ ਸਿੰਧ ਲਾਟ ਲਿਖਾ ਸੇ
1: ਲੋਕ ਮਲ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਪੜੀ ਹੈ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾ ਪੜੀ ਹੈ ਜੇ ਤੇ ਬਰਸ ਬਰਸ ਪੜੀਏ ਜੇ ਤੇ ਮਾਸ ਪੜੀਏ ਜੇ ਤੀ ਆਜ ਜਾ ਪੜੀਏ ਜੇ ਤੇ ਸਾਸ ਨਾਨਕ ਲੇਖ ਇੱਕ ਗੱਲ ਹੋਰ ਹਾਂ ਮੈਂ ਚਖਣਾ ਚਾਕ ਮੱਲਾ ਪਹਿਲਾ
0: ਲਿਖ ਲਿਖ ਪੜਿਆ ਤੇ ਤੱਕਣਿਆ ਬਾ ਤੀਟ ਭਰਿਆ ਤੇ ਤੋਂ ਲਵਿਆ ਬਾ ਭੇਕੀਆ ਦੇਗੀ ਦੁੱਖ ਦੀਆ ਸਵੇ ਜੀ ਆਪਣਾ ਕੀਆ ਸਾਹ ਮੈਂ ਜੀ ਆਪਣਾ ਕੀ ਆਨਣਾ।

ਅਲ ਮਲ ਕਾਇ ਸਿਰ ਸ਼ਾਹੀ ਪਾਈ ਮੂਰਖਨ ਦੇ ਪਤ ਗਵਾ ਮੇਰੇ ਨਾਮ ਕਿਸ਼ਤਾਏ ਨਾ ਪਾਈ ਰਹੇ ਬੇ ਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਚੋਤਾ ਸਤਿਗੁਰ ਭੇਟੈ।

0: तुझे तुझे आएंदे तुझे आएंदे तुझे आएंदे
1: such shahogma

ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਾ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ।

ਲਾਲਚ ਛੱਡੀ ਹੁਕਮਾਂ ਲੱਖ ਧਿਆਈ ਹੈ, ਫਲ ਤੇ ਵੇਹੋ ਪਾਈਏ ਜਿਵੇਂ ਹੀ ਪਰ ਕਮਾਈਏ।

ਸੱਚ ਕਾਲ ਕੂੜ ਵਰਤਿਆ ਕਲ ਕਾਲ ਕਿਵੇ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੁਰਤ ਹੋਏ।

ਮੁਰਦਾਰ ਗਿਆਨੀ ਨੱਚੇ ਵਾਜੇ ਬਾਬੇ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਜਤੀ ਸਦਾ ਵੇ ਜੁਗਤ ਨਾ ਜਾਣੇ ਛੱਡ ਬਾਏ ਕਰਬਾ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਕ ਦੁਬਾਜ ਜਤੀ ਸਦਾ ਵੇ ਜੁਗਤ ਨਾ ਜਾਣੇ ਛੱਡ ਬਾਏ ਕਰਬਾ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਇਆ ਨਾਨਕ ਤੋਲਿਆ ਜਾਪੇ ਮਹਾਰਾਜ।

ਪੌੜੀ ਤੁਰ ਕਰ ਮਜਨਕ ਤੁਦ ਪਾਇਆ ਤਾਂ ਤੈਨੇ ਖਸਮ ਧਿਆਇਆ ਇਹਨਾਂ ਜਨਤਾ ਤੇ ਵਸ ਕੇ ਸੁਣੇ ਤੁਦ ਵੇਖੀ ਜਗ ਤੇ ਉਪਾਇਆ ਇੱਕ ਨੁਤ ਮੇਲ ਇੱਕ ਆਪ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ।

ਮਹਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰਿਣ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ।

0: ਸੋ ਕਰ ਰਹਿਆ ਮੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ।

ਹੈ ਕਾਲੇ ਕਲਣਾ ਤੇਵੇ ਹੁਣ ਉਪਚਾਰੀ ਹੈ, ਐਸੀ ਕਲਣ ਖੇਡੀਆ ਜਿੱਧਰ ਕੇ ਗਿਆ ਹਾਰੀਆ, ਪੜਿਆ ਤੇ ਮੀਆਂ ਵਿਚਾਰ ਕੀ ਵਿਚਾਰੀਆ, ਬਹੁ ਚੱਲੇ ਸੋ ਅੱਗੇ ਮਾਰੀਆ।

ਸਾਹਿਬ ਜੀ।

0: ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉ ਲੋਕ ਪ੍ਰਗਾਸੇ ਦੇਖਤ ਦਰਦ ਪੜਪ ਨਿਰਚਤ ਆਲਸ ਮੂਜੋ ਕੁਸੁਮ ਸੁਬਾਸੇ ਬੇਦੇਮਾਨ ਗੁਰਾਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਨ ਕੀਰਤ ਵੰਤ ਸਦਾ ਸੁਖ ਸੰਪਤ ਰੇਦਰ ਸਿੱਧ ਨਾ ਛੋਡੇ ਸਾਥ ਦਾਨ ਬੜਾ ਅਤਵੰਤ ਮਹਾਂਬਲ ਸੇਵਕ ਦਾਸ ਕਹਿ ਹੋ ਤੱਥ ਤਾਹੇ ਕਹਾਂ ਪਰਵਾਹ ਕਹੂੰ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ ਤਾਹੇ ਕਹਾਂ ਪਰਵਾਹ ਕਹੂੰ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ
1: ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤਲੋਭਿਤ ਅਲ ਸਮੂਹ ਜੋ ਕੁਸਮ ਸੁਬਾਸੇ ਵਿਦਮਾਨ ਗੁਰ ਆਪ ਥਪਿਓ ਥਿਰ ਸਾਚੋ ਤਖਤ ਗੁਰੂ ਰਾਮ ਦਾਸੈ ਤੀਨ ਭਵਨ ਭਰਪੂਰ ਰਹੋ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪਣ ਆਪ ਆਪ ਹੀ ਉਪਾਇਓ ਸੁਰ ਨਰ ਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰੇ ਨਰ ਗਣ ਗਣ ਧਰਮ ਖੋ ਜੰਤ ਫਿਰੈ ਅਬਿਨਾਸੀ ਅਚਲ ਅਜੋਨੀ ਸੰਭੋ ਪੁਰਖ ਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ
2: ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪਬ ਭਗਤ ਹਰ ਕੇ ਜੂ ਗਣੰ ਅੰਬਰੀਕ ਜੈ ਦੇਵ ਤਲੋਚਣ ਨਾਮਾ ਅਵਰ ਕਬੀਰ ਭਣੰ ਤਿਨਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਸਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਝੇ ਨਰ ਕਾਮ ਕ੍ਰੋਧ ਮਿਟਿਓ ਜੂ ਤਿਣਿੰ ਬਾਚਾ ਕਰ ਸਿਮਰੰਤ ਤੁਝੇ ਤਿੰਨ ਦੁੱਖ ਦਰਿਦਰ ਮਿਟਿਓ ਜੂ ਖਿਣ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭੱਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ

0: ਸਤਿ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਜਿਹ ਸਤਿਗੁਰ ਸਿਮਰੰਤ ਨਾਨਕੇ ਤਿਮਰ ਮਿਟੈ ਖਿਨ, ਜਿਹ ਸਤਿਗੁਰ ਸਿਮਰੰਤ ਰਿਜਾ ਹਰ ਨਾਮ ਦਿਨੋ ਦਿਨ, ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜਿਹ ਸਤਿਗੁਰ ਸਿਮਰੰਥ ਰਿਦ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧਨ ਧਨ ਕਰੋ, ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਤੇ ਗੌਰ ਗਿਆਨ ਪ੍ਰਗਟ ਉਜਿਆਰੋ, ਦੁਖ ਦਰਿਦਰ ਅੰਧਿਆਰ ਕੋ ਨਾਸ, ਕਵ ਕੀਰਤ ਜੋ ਸੰਤ ਚਰਨ ਮੁੜ ਲਾਗੇ, ਤਿਨ ਕਾਮ ਕ੍ਰੋਧ ਜਮਕੋ ਨਹੀਂ ਤਰਾਸ, ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ।
1: ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਪਇਓ ਸਾਇਰ, ਤਿਨ ਸਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਜਿਸ ਬਾਸੁਰ ਇੱਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਪਾਨ ਡਰਿਓ, ਪਨ ਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਪੇਟ ਪਰਸ ਕਰਿਓ, ਰਾਮਦਾਸ ਗੁਰੂ

ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ। ਜਿਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ। ਜਾਣਾ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ। ਗੁਰ ਕੈ ਸ਼ਬਦ ਪ੍ਰਗਾਸਾ।

বললো জি বাহি গুরু একা ও অঙ্কার বাহিগুরু জি কে ফতহি শ্রী ভগবতী জি সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤੋਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇ ਸਾਂਸ ਵਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ

ਸਿੰਘ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ

ਮਹਲਾ ਚੌਥਾ ਜਨਮ ਮਸਤਕ ਤੋਰ ਹੈ।

0: ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝੇ ਤਾਹੇ, ਸਤ ਜੁਗ ਰਸੰਤੋ ਕਾ ਧਰਮ ਗਿਰਥ ਵਾਹੋ, ਧਰੇ ਤੈ ਰਥ ਜਤੇ ਕਾ ਜੋਰ ਗਿਰਥ ਵਾਹੋ, ਦੁਆਪਰ ਰਤ ਪੈ ਕਾ ਸਤ ਅਗਿਰਥ ਵਾਹੋ, ਕਲਯੁਗ ਰਥ ਅਗਨ ਕਾ ਕਲਯੁਗ ਰਥ ਅਗਨ ਕਾ ਕੂੜ ਗਿਰਥ ਵਾਹੋ ਮਲਾ ਪਹਿਲਾ।
1: ਸ਼ਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਆਛੇ ਸੱਚ ਰਹੇ ਸਭ ਕੋ ਸੱਚ ਸਮਾਵੇ, ਰਿਗ ਕਹੇ ਰਗਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂ ਨਾਇ ਲੈ ਪ੍ਰਚ ਜਾਇ ਨਾਨਕ ਤਾਉ ਮੁਕੰਤਰ ਪਾਏ।

ਤਾਉ ਨਾਨਕ ਮੁਖੰਤਰ ਪਾਏ ਪਾਰੀ ਸਤਿਗੁਰ ਵਿੱਠ ਵਾਰਿਆ ਦਿੱਤ ਮਿਲਿਆ ਕਸਮ ਸੰਭਾਲਿਆ ਜੇ ਕਰਿਸ਼ ਗਿਆਨ ਦਿਆ ਇਨੀ ਨਿਤ ਰਹੀਮ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਪੋਇਤਾ।

ਕਰ ਦੀ ਇਸ ਗਿਆਨ ਅੰਜਨ ਦੀ ਇੰਨੀ ਜਗਤ ਨਿਹਾਲਿਆ ਖਸਮ ਸੋੜ ਦੂਜੇ ਲੈ ਕੇ ਤੂੰ ਵੈਸੇ ਹੁਣ ਜਾ ਰਿਹਾ ਸਤਿਗੁਰ ਹੈ ਬਹਿ ਤਾ ਵਿਰਲੇ।

0: ਸਦਾ ਗੁਣ ਚੰਗਿਆਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਾਰਾ ਜੁਤੋਂ ਦੀ ਨਿਵੇ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀ ਹੈ
1: ਧੋਤੀ ਵਸਤ੍ਰ ਪਾਟੰ ਜੇ ਜਾਨ ਸੁਬ੍ਰਹਮੰ ਕਰਮੰ ਸਭੋ ਕੁਟ ਨੇਚੋ ਕਰਮੰ ਕਹੁ ਨਾਨਕ ਨੇਚੋ ਧਿਆਵੈ ਬਿਨ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ।

0: ਮਨ ਪਾਵਦੇ ਰਸ ਪੀਰੇ ਅੱਗੇ ਜਾਵਣਾ ਨਗਦ ਹਾਂ ਦਿਸੇ ਖਰਾ ਡਰਾਵਣਾ ਕਰਿਓ ਗੱਲ ਪੱਛੋ ਤਾਵਣਾ ਪੱਛੋ ਤਾਵਣਾ ਪੱਛੋ ਤਾਵਣਾ
1: ਚੰਗਾ ਆਪਣਾ ਤੇ ਕੀਤਾ ਪਾਵਣਾ ਹੁਕਮ ਕੀ ਮੈਂ ਪਾਵਣ ਦੇ ਰਾਹੀ ਭਿੜਿਆ।

दया कपा संतोख सूत जत गंडी सत वट एहो जने उजी का हई तपंड।

0: ਜੋ ਗਲ ਚੱਲੇ ਪਾਏ ਚੌਕੜ ਮੁਲਣ ਆਇਆ ਬਹਿ ਚੌਂਕੇ ਪਾਇਆ ਸਿੱਖਾਂ ਕਨ ਚੜਾਈਆ ਗੁਰ ਬ੍ਰਾਹਮਣ ਥੀਆ ਉਹ ਮੂਹਾ ਚੜ ਪਿਆ ਵਿਤਗਾ ਗਿਆ ਮੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜ਼ਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸ੍ਰੀ ਨਾਲ

0: ਤਈ ਜੇ ਤਗ ਹੋਵੇ ਜੋ ਮਹਲਾ ਪਹਿਲਾ।
1: ਨਾਇਮ ਨੇ ਪਤ ਉਪਜੈ ਸਾਲਾਹੀ ਸੱਚ ਸੂਤ ਡਰ ਗਏ ਇੰਦਰ ਪਾਈਏ ਤਗ ਨਾ ਟੂਟ ਸਪੂਤ ਮਹਲਾ ਪਹਿਲਾ।
0: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਤੁੱਕ ਮਿੰਨਤ ਦਾੜੀ ਤਗ ਨਾ ਪੈਰੀ ਤਗ ਨਾ ਗੱਤੀ ਤਗ

ਬੰਦਾਰਾ ਸੁਜਾਨ ਪੌੜੀ ਸਾਹਿਬ ਦਿਆਲ ਕਿਰਪਾ ਕਰ ਤਾਂ ਸਾਈ ਕਾਰ ਕਰਾਏ ਸੀ ਸੋ ਸੁਖ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨੋ ਪ੍ਰਭਾ ਤਾਂ ਖਸਮੈ ਤਾਂ ਮਿਹਰ ਪਏ ਸੀ ਖਸਮੈ ਭਰ ਗਏ ਸੋ ਕਰੇ।

0: ਸੀ
1: ਗੁਰੂ ਸਾਹਿਬ ਹੋਏ ਦਿਆਲ ਕਿਰਪਾ ਕਰਕੇ ਸਹਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਵਰਤ ਨੂੰ ਘੁਮਣਾਏ ਸੀ ਹੁਕਮ ਨੇ ਹਵਾ ਪ੍ਰਵਾਨ ਤੇ ਖਸਮੇ ਕਾ ਮਹਲ ਪਾਏ ਸੀ ਖਸਮੇ ਪਾਵੇ ਸੋ ਕੇ ਮਨ ਚੁਨੀਆਂ ਸੋ ਫਲ ਪਾਏ ਸੀ ਅੰਦਰ ਕੇ ਪੈਂਦਾ ਜਾਏ ਸੀ ਅੰਦਰ ਕੇ ਪੈਂਦਾ ਜਾਏ ਸੀ।

0: ਧੋਤੀ ਟਿੱਕਾ ਤੈ ਜਪ ਮਾਲੀ ਧਾੜ ਮਲੇਛਾਂ ਖਾਈ ਅੰਤਰ ਪੂਜਾ ਪੜਹਿਕ ਤੇ ਬਸ ਸੰਜਮ ਤੁਰਕਾ ਪਾਈ ਛੋਡੀ ਲੈ ਪਖੰਡਾ ਨਾਮ ਲੈ ਜਾਹੇ ਤਰਨ ਦਾ ਮੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ਼੍ਰੀ ਵਗਾਇਨ ਤਿੰਨ ਗਲ ਤਾਕ ਤਿੰਨ ਘਰ ਬ੍ਰਾਹਮਣ ਪੂਰੇ ਨਾਥ ਉਹਨਾਂ ਪਿਆਵੇ ਸਾ ਕੁੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਿਆ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਗਿਆ ਪਰਪੁ ਮੱਤੇ ਟਿੱਕਾ ਤੇਲ ਧੋਤੀ ਕਖਾਈ ਹੱਥ ਚੁਰੀ ਦੁਖ ਸਾ ਨੀਲ ਵਸਤਰ ਪੈਰ ਮੈਂ ਪੁਰਵਾ ਮਲੇਸਤਾਨ ਲੈ ਪੂਜੇ ਪ੍ਰਾ ਅਪੱਖਿਆ ਕਾ ਕੁੱਟਾ ਬੱਕਰਾ ਕਹਿਣਾ ਚੌਕੇ ਉੱਪਰ ਕਿਸੇ ਨਾ ਜਾ ਦੇ ਚੌਕਾ ਕੱਢੀ ਕਾਲ ਉੱਪਰ ਆਏ ਬੈਠੇ ਕੁੜਿਆ ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਪਿੱਟੇ ਤਨ ਪਿੱਟੇ ਪੇਟ ਕੁੜੇ ਮਨ ਜੁੱਟੇ ਚੁਲੀ ਪਰੇ ਕੌਣਾ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚੁੱਤੇ ਅੰਦਰ ਸਭ ਵੇਖ ਨਦਰੀ ਹੇਠ ਚਲਾਈਦਾ ਆਪਣੇ ਵੜਿਆਈਆਂ।

ਬੜੀ ਚਿੱਤੇ ਨੂੰ ਸਭ ਕੁਝ ਵੇਖਣ ਤੇਰੀ ਹੇਠ ਚਲਾਇੰਦਾ, ਆਪੇ ਦੇਵ ਜਾਈਆਂ ਆਪੇ ਹੀ ਕਰਮ ਕਰਾਇੰਦਾ, ਬੜੋ ਵੱਡਾ ਵੱਡ ਮੇਦਨੀ ਸਰਸ ਤੰਦੇ ਲਾਇੰਦਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ।

ਜਿਨ ਅੰਤਰ ਹਰ ਪੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜ ਜੇ ਬਾਰੋ।

ਹਰੰਗੀ ਹਰਮ ਸਵਾਰਿਆ, ਕੋਠੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ, ਚੀਜ਼ ਕਰਨ ਮਨ ਪਾਉਂਦੇ ਹਰ ਬੋਝੇ ਨਾ ਹਾਰਿਆ, ਕਰ ਫਰਮਾਇ ਸਿਖਾਇਆ ਵੇਖ ਮੈਂ ਸਿਮਰਨ ਵਿਸਾਰਿਆ, ਜਰਿਆਈ ਡੋਬਣ ਹਾਰਿਆ, ਜਰਿਆਈ ਡੋਬਣ ਹਾਰਿਆ।

0: എന്റെ കാഴ്പൂജക്കരാവാ
1: ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ ਗੋਹਿਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾੜੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਵੇ ਰਸੋਏ ਨਾਨਕ ਸੂਤਕ ਇਹ ਨਾ ਉਤਰੇ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ
0: ਮਨ ਕਾ ਸੂਤਕ ਲੋਭ ਹੈ ਜੇ ਵਸੂਤ ਕੂੜ ਅੱਖੀ ਸੂਤ ਵੇਖਣਾ ਪਰ ਤ੍ਰੈ ਪਰ ਤੰਦੂ ਕੰਨੀ ਸੂਤ ਕੰਨ ਪੈ ਲੈ ਤਵਾਰੀ ਕਾਏ ਨਾਨਕ ਹੰਸਾ ਆਦਮੀ ਬਦੇ ਜਾਂ ਪੁਰ ਜਾਏ ਮਹੱਲਾ ਪਹਿਲਾ
1: ਸਭੋ ਸੂਤਕ ਪਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਵਾ ਹੁਕਮ ਹੈ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦੇ ਤੋਨ ਰਿਜ਼ਕ ਸੰਭਾਏ
0: ਨਾਨਕ ਜਿਨੀ ਗੁਰਮੁਖ ਬੁਝਿਆ ਪਹਿਲਾਂ ਸੂਤਕ ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਜਿਸ ਵਿੱਚ ਗੱਡੀਆਂ ਵੱਡਿਆਈਆਂ ਸਮਰਥਨਾ ਦਰਿਆਈਆਂ ਸਪਾਣਾ ਤਮਾਨ ਵਸਾਈਆਂ ਕਰੋ ਹੁਕਮਤ ਪਤ ਪਾਏ ਵਿੱਚ ਹਮਾਰ ਕਦੀ

ਸਤ ਉੱਠੇ ਨੌ ਨਿਧ ਪਾਈਆਂ।

ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋ ਕੇ ਜੇ ਵਿਆਹ ਲੱਗਾ ਪੜਨ ਸੁਲੋ, ਹੋਤੀ ਜਾਈ ਸੱਟਿਆ ਕਿਸ ਹੈ ਲੱਗਾ ਦੋ। ਅਣ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ। ਪਾਪੀ ਸੰਤਨ ਗੱਡਿਆਂ ਤੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਤਰੇ ਬਿਨਾਂ ਮੇਰਾ ਸਿੱਕਾ ਏ ਨਾਨਕ ਵੈਦਾਨੀ ਹੈ। ਤਿਤ ਮੁਖ ਤੁੱਕਾਂ ਪਾਏ ਮਹੱਲਾ ਪਹਿਲਾ, ਪੰਡ ਜੰਮੀਏ ਭੰਡ ਨਮੀਏ, ਪੰਡ ਮੰਗਣ ਵਿਆਹ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ, ਪੰਡ ਮੂਆ ਪੰਡ ਭਾਲੀਏ ਭੰਡ ਹੋਵੇ ਬਣ।

0: ਨਾਨਕ ਭੰਡੇ ਬਾਰੇ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਾਗਾ ਰਤੀ ਚਾ ਨਾਨਕ ਤੇ ਮੁਖ ਜਿਲੇ ਤਿਤ ਸੱਚੇ ਦਰਬਾਰ ਪੜੀ ਸਭ ਕਾ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ ਕਿਤਾਬ ਆਪਣਾ ਆਪੇ ਹੀ ਲੇਖ ਸੰਡੀਆਂ ਜਰਾ ਰਾਣਾ ਹੀ ਤਾਂ ਜਗ ਕਾਕਾ ਇੱਕ ਗਾਰ ਬਹੰਡੀਆ ਮੰਦਾ ਤੇ ਸੁਨਾਖੀਏ ਪੜ ਅੱਖਰ ਇਹੋ ਬੋਝੀਏ ਮੂਰਖ ਨਾਲ ਨਾ ਲੁਜੀਏ ਨਾਲ ਨਾ ਲੁਜੀਏ ਨਾਲ ਲੁਜੀ
1: ਆਪਣਾ ਪਹਿਲੇ ਖਸੰਡੀਏ ਜਾ ਰਹਿਣਾ ਨਹੀਂ ਐ ਜੋ ਤੱਕ ਇਤਕਾਰ ਮੰਡੀਏ ਮੰਦਾ ਕਿਸੇ ਨੇ ਆਖੀਏ ਬੜਾ ਖਰੇ ਹੋ ਬੁਝੀਏ।

0: ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਏ ਮੋਤੁਕਾ ਫਿੱਕੇ ਪਾਏ, ਫਿੱਕਾ ਮੁਰਖਿਆ ਕੀ ਹੈ ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਸ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾ ਕੀ ਮੈਂ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲੱਗਾ ਰੱਬ ਛੇਤੀ ਦੇਖਣ ਹੈ ਵਿਚਾਰ। ਰੰਗ ਹੱਸੈ ਰੰਗ ਰੋਵੇ ਚੁੱਪੀ ਕਰ ਜਾਏ, ਪਰਵਾਹ ਨਾ ਗੀ ਕਿਸੇ ਕੇਰੀ ਬਾਤ ਸੱਚੇ ਨਾ, ਦਜਵਾ ਟੁੱਪਰ ਖਰਚ ਮੰਗਾ ਜਬੇ ਦੇ ਤਾਂ ਕਾਹੇ, ਦੀਵਾਨ ਕੋ ਕਲਮੇ ਕਹਮਾ ਤੁਮੇ, ਦਰ ਲੈ ਲੇ ਕਪੀਰ ਚੁੱਟੇ, ਨਾਨਕ ਜਿਉਂ ਤੇਲ ਪੌੜੀ ਆਪੇ ਕਰਾ ਕੇ ਕਲਿਆ ਪੇ ਹੀ ਤੈ ਕਰੀਏ ਦੇਖ ਕਿਤਾ ਆਪਣਾ, ਭਲ ਕੱਚੀ ਭਲ ਕੀ ਸਾਰੀਏ ਜੋ ਐਸ ਚਲ ਸੀ, ਸਭ ਕੋਈ ਆਈ ਵਾਰੀਏ ਜਿਸਕੇ ਦੀ ਪਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਏ ਆਪਣਾ ਆਪਣਾ, ਆਪੇ ਗੀ ਕਾਸ ਵਾਰੀਏ ਕਾਸ ਵਾਰੀਏ ਕਾਸ ਵਾਰੀਏ।
0: ਰਾਜਨ

ਨਾਨਕ ਅਸਕ ਕਾਢੀਏ ਸਦ ਹੀ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕੀ ਉਹਨਾਂ ਆਖੀਏ ਜੇ ਲਿਖੇ ਵਰਤੇ ਸੋਈ ਮੰਦਾ।

ਕਾਈ ਪਾਏ ਪੌੜੀ ਜਿੱਤ ਸੇਵੀ ਹੈ ਸੁੱਖ ਪਾਈਆ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਭਾਈ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਏ ਮੰਦਾ ਮੁਰਗਾ ਚਾਹੀ ਤੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਮਾਰੀਏ

ਸੋ ਸਹਿਬ ਸਭ ਸੰਭਾਲੀਐ, ਜਿਤ ਕੀਤਾ ਪਾਈ ਆਪਣਾ ਸਾ ਘਾਲ ਬਰੀ ਕਿਉਂ ਘਾਲੀਐ, ਮੰਦਾ ਮੂਲਾਂ ਕੀ ਚਈ ਦਿਲ ਨਾ ਮਿੰਦਰ ਦੇ ਹਾਲੀਐ, ਜੋ ਸਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਟਾਲੀਐ, ਪਿਛਲਾ ਹੈ ਉੱਪਰ ਘਾਲੀਐ, ਪਿਛਲਾ ਹੈ ਉੱਪਰ ਘਾਲੀਐ।

ਸਲੋਕ ਮਹਲਾ ਦੂਜਾ। ਚਾਕਰ ਲੱਗੇ ਚਾਕਰੀ ਨਾਲੇ ਗਰਭ ਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੂੰ ਲਗਾ ਤਿਸ ਮਿਲੇ, ਲਗਾ ਸੋ ਪ੍ਰਵਾਨ ਮਲ।

ਜਿਹਾ ਜਾਣੇ ਤੇ ਹੋਵਰ ਤੇ ਵੇਖੋ ਕੋ ਨਿਰਦਾਸ ਵਸਤੂ ਅੰਦਰ ਵਸਵਾਵੇ ਦੂਜੀ ਹੋਵੇ ਪਾਤ ਸਾਹਿਬ ਚੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ।

ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਸ ਪੌੜੀ ਚੱਕ ਲੱਗ ਚੱਕ ਜੇ ਚੱਲੇ ਕਸਮੇ ਪਾਏ ਬਰਮ ਕਸਮਾ ਗਲੀ ਉਹ ਵਜੋ ਪਿਦੂਣਾ ਕਾਏ ਕਤਮ ਕਰ ਬਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗੋਏ ਅਗਲਾ ਉਹ ਹੈ ਮੋਹ ਪਾਣਾ ਕਾਏ ਜਦ ਤਕਾਵਨ।

0: ਬਸ
1: ਬੜੀ ਚੱਕਰ ਲੱਗੇ ਚੱਕਰ ਚੱਲੇ ਕਸਮੇ ਪਾਏ ਹਰਮਤ ਨੂੰ ਅਗਲੀ ਆਵਾਜ਼ ਪੈ ਦੋਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਟ ਅੰਦਰ ਪਾਏ ਵਜੋ ਗਵਾਏ ਅਗਲਾ ਮੁੰਮ ਪਾਣਾ ਖਾਏ ਜਿਹਦਾ ਰਸਤਾ ਖਾਉਣ ਦਿੱਤ ਗਈ ਸਭ ਆਸ ਨਾਨਕ ਮੁੰ ਚੱਲੇ ਨਾਲ ਕਸਮ ਚੱਲੇ ਅਰਦਾਸ
0: ਜਨਾ ਅੰਤਰ

0: ਸਾਹਿਬ ਤੁਠੈ ਜੋ ਮਿਲੇ ਮਹੱਲਾ ਦੂਜਾ।
1: ਇੱਕ ਨਿੰਗ ਚੱਕਰੀ ਜਿੱਤ ਪਾਉ ਖਸਮ ਨਾ ਜਾ, ਨਾਨਕ ਸੇਵ ਕਾਢੀਏ ਜੇ ਛੇਤੀ ਖਸਮ ਸਮਾਂ ਪੌੜੀ। ਨਾਨਕ ਜਪ ਹਰ ਪਾਕੇ ਪਾਰਾ ਵਾਰ ਆਪਣੇ ਸਾਖੀ, ਫਿਰ ਆਪ ਕਰਾਏ ਮਾਰ ਇਕਣਾ ਗੜੀ ਜੀਰੀਆਂ, ਇੱਕ ਧੂਰੀ ਚੜੇ ਬਸਿਆਰ ਆਪਣੇ ਕਰਿਆ। ਆਉ ਕੈਸੇ ਕਰੀ ਪੁਕਾਰ ਨਾਨਕ ਕਰਨਾ ਜਿਨਕੀਆ, ਫਿਰ ਤਿਸ ਹੀ ਕਰਨੀ ਸਾਰ ਕਰਨੀ ਸਾਰ ਕਰਨੀ ਸਾਰ।
0: ਪੌੜੀ ਨਾਨਕ ਅੰਤਰਾ ਜਾ ਆਪਣੀ ਹੱਥ ਆ ਕੇ ਭਾਰਾ ਵਾਰ ਆਪ ਕਰਾਏ ਸਾਖੀ, ਫਿਰ ਆਪ ਕਰਾਏ ਮਾਰ ਇਕਣਾ ਗਲੀ ਜੀਰੀਆਂ, ਇੱਕ ਧੂਰੀ ਚੜੇ ਬਸਿਆਰ ਆਪ ਕਰਿਆ ਕੈਸਾ ਕਰੀ ਪਕਾਰ ਨਾਨਕ ਕਰਨਾ ਜਿਨ ਕੀਆ।

ਸਭ ਕਿਚ ਆਪਿਆ, ਸਭ ਕਿਚ ਆਪਿਆ, ਪੌੜੀ ਵਡੇਕੀਆਂ ਵੜਿਆਈਆਂ ਕਿਛ ਕਹਿਣਾ ਕਹਿਣ ਜਾਏ ਸੁਖਤਾ ਕਲਤਰੀ ਵਿੱਚ ਕਸਬਾਏ ਸਾਈਕਾ ਕਮਾਵੇ।

0: ਫਿਰ ਸਾਹਾਂ ਪਾਤਸ਼ਾਹ ਨਿਹਚੰਦ ਚੌਰ ਛੱਤ
1: ਪੌੜੀ ਬੜੀ ਉਮਰ ਆਪਾ ਤੇਰਾ ਮਰਤਬਾ ਰੰਗ ਪ੍ਰੰਗਣੇ ਨਜ਼ਰ ਪਰ ਕਰਤਬਾ ਜੀਆਂ ਅੰਦਰ ਜੀਓ ਸਭ ਜਾਣ ਲਾ ਸਭ ਵਿੱਚ ਤੇਰਾ ਬਸ ਤੇਰਾ ਕਲਪਨਾ ਤੇਰੇ ਕਰ ਅਨੰਦ ਵਧਾਈ ਤੁੱਤ ਕਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾ ਸੁਣਦਾ ਸੁਦਿਆ ਕੈ ਗਿਣਵਤਾ ਤੇਰਾ ਜੀ ਤੇਰਾ ਨਾਮ ਸਤਿਗੈ ਨਾਮ ਸਤਿਗੈ ਸ਼ਿਵ ਭਾਗੈ ਗੁਰੂ
0: ਪੌੜੀ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਕਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾ ਸੁਣਦਾ ਸੁਦਿਆ ਗੈ ਬਿਨਵਤਾ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਜ ਦੁਇ ਦਾਈ ਦਾਇ ਅਕੇ ਸਗਲ ਜਗਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ।

ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਵਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਾ

ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ੁਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੇ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਨਹਰ ਬੂੰਦ ਬਸਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ ਹਰ ਨਾਮ ਮੰਤਰ ਦਿਰੜਾਏ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ ਹਰ ਨਾਮ ਮੰਤਰ ਦਿਰੜਾਏ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦੈ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ
ਸ਼ਾਹੋ ਜਿਸ ਪਾ

सोरठ महला

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣਾ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਜਿੱਥੇ ਦੁੱਖ ਵਿੱਚ ਹੈ ਗੁਣਵਾਨ ਵੀ ਦੁਖੀ ਹੈ, ਹਰ ਵਿਦਵਾਨ ਸੁਖੀ ਨਾ ਹੋ ਸਕਿਆ। ਬਿਮਾਰ ਤੇ ਦੁੱਖ ਵਿੱਚ ਹੈ।

ਪੁੱਤਰ ਮਰਿਆ ਹੈ ਤੇ ਦੇਖਿਆ ਨਹੀਂ ਜਾਂਦਾ। ਮਹਾਂਪੁਰਸ਼ਾਂ ਨੂੰ ਕਈ ਤਰ੍ਹਾਂ ਦੇ ਬਚਨ ਬੋਲ ਰਹੇ ਹੈ ਤੇ ਮਹਾਂਪੁਰਸ਼ਾਂ ਨੇ ਇਸ ਬੁੱਢੀ ਮਾਤਾ ਨੂੰ

ਨਾਨਕ ਸਰ ਵਾਲੇ ਪੂਰਨ ਮਹਾਂਪੁਰਸ਼ ਦੱਸਿਆ ਕਰਦੇ ਸਨ। ਆਪਣੇ ਕਾਰੋਬਾਰ ਤੋਂ ਜਾਣ ਤੋਂ ਪਹਿਲਾਂ ਮਾਲਕ ਤੋਂ ਆ ਗਿਆ ਲੈ ਕਿ ਐ ਮਾਲਕ ਇਹ ਕੰਮ ਤੂੰ ਕਰਵਾਏ। ਕੱਪੜਾ ਪਹਿਨਣ ਤੋਂ ਪਹਿਲਾਂ ਧੰਨਵਾਦ।

ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
3: ਧੰਨ ਓ ਮਸਤਕ, ਧੰਨ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਤੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਰਾਵਾ ਝਟ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਣ ਪੂਰਹਿ ਤਾਲ ਆਪ ਪਛਾੜਹਿ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋ ਕੱਲ ਵਿਚਾਰ ਦੀ ਲੜੀ ਸੀ, ਹਜ਼ੂਰ ਦੀ ਆਸਾ ਕੀ ਵਾਰ ਦੀ ਪੰਜਵੀਂ ਪੌੜੀ ਦਾ ਪਹਿਲਾ ਸ਼ਲੋਕ, ਇਸ ਦੀ ਵਿਚਾਰ ਆਪਾਂ ਕਰ ਰਹੇ ਸੀ। ਕੱਲ ਆਪਾਂ ਵਿਚਾਰ ਕੀਤੀ ਸੀ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੇ ਸੰਸਾਰ ਨੂੰ ਇੱਕ ਰਾਸ ਮੰਡਲ ਬਣਾਇਆ ਕਿ ਕਿਵੇਂ ਰਾਸਧਾਰੀ ਜਿਹੜੇ ਨੇ ਉਹ ਰਾਸ ਪਾਉਂਦੇ ਹੁੰਦੇ ਸਨ। ਉਸ ਵਿੱਚ ਕ੍ਰਿਸ਼ਨ ਜੀ ਦਾ ਭੇਖ ਗੋਪੀਆਂ ਔਰ ਗਵਾਲਿਆਂ ਦਾ ਭੇਖ ਕੀਤਾ ਜਾਂਦਾ ਸੀ। ਅੱਜ ਵੀ ਉਹ ਰਾਸਧਾਰੀ ਰਾਸ ਪਾਉਂਦੇ ਨੇ। ਕ੍ਰਿਸ਼ਨ ਜੀ ਦੇ ਚੁਗਿਰਦੇ ਇਹ ਗੋਪੀਆਂ ਇਹ ਗਵਾਲੇ ਘੁੰਮਦੇ ਸਨ, ਉਹਨਾਂ ਦੀ ਸਿਫਤ ਕਰਨੀ, ਉਹਨਾਂ ਦੀ ਬਾਲ ਲੀਲਾ, ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਕੁਝ ਕੌਤਕ ਨੇ ਜਾਂ ਉਹਨਾਂ ਦੀਆਂ ਲੀਲਾਵਾਂ ਸਨ, ਉਹਨਾਂ ਮੁਤਾਬਕ ਉਹ ਕਰਦੇ ਹੁੰਦੇ ਸਨ, ਸਾਂਗ ਉਤਾਰਦੇ ਸਨ। ਪਰ ਵਕਤ ਆਇਆ, ਕਿਉਂਕਿ ਇਹਨਾਂ ਦੋ ਸ਼ਲੋਕਾਂ 'ਚ ਚਾਰ ਗੱਲਾਂ ਸਮਝ ਕੇ ਆਪਾਂ ਤੁਰੀਏ, ਵਿਚਾਰ ਬੜੀ ਸੌਖੀ ਹੋਵੇਗੀ ਚਾਰ ਪੜਾਵਾਂ 'ਚ। ਪਹਿਲਾਂ ਤਾਂ ਸ਼ਲੋਕ ਹੈ ਪਰਮਾਤਮਾ ਦੀ ਬਣੀ ਕੋਈ ਬਣਾਈ ਕੋਈ ਸ੍ਰਿਸ਼ਟੀ 'ਚ ਰਾਸ ਕਿਵੇਂ ਪਾਈ ਜਾ ਰਹੀ। ਜਿਹੜੇ ਸ਼ਲੋਕ ਦੀਆਂ ਅਗਲੇ ਦੀਆਂ ਅਸੀਂ ਕੁਛ ਤੁਕਾਂ ਪੜ੍ਹੀਆਂ ਨੇ, ਇਹਦੇ ਵਿੱਚ ਰਾਸ ਕੁਰਾਸ ਕਿਵੇਂ ਬਣ ਗਈ, ਰਾਸਧਾਰੀ ਉਹ ਕਿਵੇਂ ਸਿਰਫ ਢਿੱਡ ਦੀ ਖਾਤਰ ਤੇ ਲੋਕ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ। ਉਸ ਤੋਂ ਅੱਗੇ ਜੋ ਬਚਨ ਕੱਲ ਨੂੰ ਆਏਗਾ ਕਿ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਕੇਵਲ ਪਰਮਾਤਮਾ ਦੇ ਸਿਮਰਨ ਵਿੱਚ ਹੀ ਭਿੱਜੀ ਰਹਿੰਦੀ। ਉਹ ਗੁਰੂ ਦੀ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵਿੱਚ ਉਸ ਨੂੰ ਕਮਾਉਣਾ ਸ਼ੁਰੂ ਕਰ ਦਿੰਦੇ ਨੇ। ਤੇ ਇਸ ਦੇ ਵਿੱਚ ਜਿਹੜਾ ਚੌਥਾ ਪੜਾਅ ਹੋਵੇਗਾ ਕਿ ਜੇ ਅਸੀਂ ਸਮਝੀਏ ਕਿ ਸਰੀਰਕ ਤੌਰ ਤੇ ਫੇਰੀ ਪਾਉਣ ਦੇ ਨਾਲ, ਸਰੀਰਕ ਤੌਰ ਤੇ ਗਿੜ ਮੁੜ ਘੁੰਮਣ ਦੇ ਨਾਲ ਕੋਈ ਰੂਹਾਨੀਅਤ ਦੀ ਪ੍ਰਾਪਤੀ ਹੈ, ਹਜ਼ੂਰ ਨੇ ਫਿਰ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ, ਉਹਨਾਂ ਵਿੱਚ ਮਸ਼ੀਨਾਂ ਵੀ ਲੈ ਲਵੋ ਕਿ ਜਿਹੜੀਆਂ ਜਦੋਂ ਵੀ ਚੱਲਦੀਆਂ ਨੇ ਘੁੰਮੀ ਜਾਂਦੀਆਂ ਨੇ। ਜੇ ਘੁੰਮਣ ਦੇ ਨਾਲ ਪ੍ਰਾਪਤੀ ਹੁੰਦੀ ਤੇ ਸਤਿਗੁਰੂ ਕਹਿੰਦੇ ਨੇ ਇਹ ਚੀਜ਼ਾਂ ਕਿਉਂ ਨਾ ਤਰੱਕੀ ਕਰ ਜਾਂਦੀਆਂ। ਉਸ ਵਿੱਚ ਕੋਲੂ, ਚਰਖਾ, ਘੁਮਾਰ ਦਾ ਚੱਕ, ਫਲੇ, ਇਹ ਸਾਰਿਆਂ ਦਾ ਜ਼ਿਕਰ ਕੀਤਾ, ਕਿਉਂਕਿ ਸਾਰੇ ਗੁਲਾਈ ਦੇ ਵਿੱਚ ਘੁੰਮਦੇ ਪਏ। ਉਹ ਫੇਰੀ ਵੀ ਗੁਲਾਈ 'ਚ ਪਾਉਂਦੇ ਸਨ ਰਾਸਧਾਰੀ। ਪਰ ਜਿਹੜੀ ਦਾਸ ਬੇਨਤੀ ਕਰਨ ਲੱਗਾ, ਕੱਲ ਅਰਜ਼ ਕੀਤੀ ਸੀ ਹਜ਼ੂਰ, ਕਹਿੰਦੇ ਨੇ ਆਓ ਦੇਖੋ ਪਰਮਾਤਮਾ ਦੀ ਬਣਾਈ ਹੋਈ ਇਸ ਰਾਸ ਮੰਡਲ ਨੂੰ। ਹਜ਼ੂਰ ਕਹਿੰਦੇ ਨੇ ਜਿਤਨੀਆਂ ਵੀ ਘੜੀਆਂ ਨੇ ਟਾਈਮ ਸਾਡਾ, ਤੇ ਕੱਲ ਮੈਂ ਜ਼ਿਆਦਾ ਰਿਪੀਟ ਨਹੀਂ ਕਰਾਂਗਾ, ਇਹੀ ਅਰਜ਼ ਕੀਤੀ ਸੀ, ਤਕਰੀਬਨ 24 ਮਿੰਟ ਦੀ ਇੱਕ ਘੜੀ ਬਣਦੀ, ਕਈ ਸੱਜਣ 25 ਮਿੰਟ ਵੀ ਕਹਿ ਦਿੰਦੇ। ਖੈਰ ਮੁੱਕਦੀ ਗੱਲ ਕੀ, 24-25 ਮਿੰਟ ਦੀ ਘੜੀ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਤੇਰੇ ਜ਼ਿੰਦਗੀ ਦਾ ਸਮਾਂ ਹੈ, ਇਹ ਸੱਚਮੁੱਚ ਇਸ ਤਰ੍ਹਾਂ ਜਿਵੇਂ ਪਰਮਾਤਮਾ ਦੀ ਰਾਸ ਮੰਡਲ ਦੀਆਂ ਗੋਪੀਆਂ, ਘੜੀਆਂ ਸਭੇ ਗੋਪੀਆਂ। ਤੇ ਜਿਹੜੇ 8 ਪੈਰ ਨੇ ਇਹ ਕ੍ਰਿਸ਼ਨ ਜੀ ਦੇ ਉਹ ਸਖੇ ਨੇ। ਕੱਲ ਇਹਦੇ ਅਰਥ ਕੀਤੇ ਸਨ ਪੈਰ ਕੰਨ ਗੋਪਾਲ, ਗੋਪਾਲ ਦਾ ਅਰਥ ਕ੍ਰਿਸ਼ਨ ਵੀ ਹੈ, ਪਰ ਜ਼ਿਆਦਾਤਰ ਵਿਦਵਾਨਾਂ ਨੇ ਗੋਪਾਲ ਦਾ ਅਰਥ ਗੋਪੇ ਕੀਤਾ ਜਿਹੜੇ ਕ੍ਰਿਸ਼ਨ ਦੀ ਰਾਸ ਲੀਲਾ ਦੇ ਵਿੱਚ ਉਹਦੇ ਸਖੇ। ਸਾਰੀਆਂ ਘੜੀਆਂ ਜਿਹੜੀਆਂ ਨੇ ਇਹ ਗੋਪੀਆਂ ਨੇ, ਟਾਈਮ ਪੈਰ ਜਿਹੜੇ ਨੇ ਇਹ ਸਖੇ ਨੇ। ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕਰਦਿਆਂ ਫਿਰ ਫਰਮਾਇਆ ਸੀ ਕਿ ਉਹ ਆਪਣੇ ਤਨ ਤੇ ਗਹਿਣੇ ਪਾਉਂਦੇ ਨੇ, ਕੱਪੜੇ ਪਾਉਂਦੇ ਨੇ। ਹਜ਼ੂਰ ਕਹਿੰਦੇ ਨੇ ਪਰਮਾਤਮਾ ਦੇ ਬਣੇ ਹੋਏ ਇਸ ਬ੍ਰਹਿਮੰਡ ਦੇ ਵਿੱਚ ਪੌਣ ਪਾਣੀ ਤੇ ਅੱਗ, ਇਹ ਮਾਨੋ ਉਹਨਾਂ ਗੋਪੀਆਂ ਤੇ ਗਵਾਲਿਆਂ ਦੇ ਗਹਿਣੇ, ਇਹ ਪਰਮਾਤਮਾ ਦੀ ਰਾਸ ਮੰਡਲ ਵਿੱਚ ਵਰਤੇ ਜਾਣ ਵਾਲੇ ਗਹਿਣੇ ਨੇ। ਤੇ ਨਾਲ ਸਤਿਗੁਰਾਂ ਨੇ ਸ਼ਬਦ ਵਰਤਿਆ ਸੀ ਚੰਦ ਤੇ ਸੂਰਜ, ਇਹ ਦੋਨੋਂ ਮਾਨੋ ਅਵਤਾਰ ਨੇ, ਇਹ ਰਾਸ ਅਖਾੜਾ ਹੈ ਪਰਮਾਤਮਾ ਦਾ ਬਣਾਇਆ। ਫਿਰ ਜਿੰਨੀ ਧਰਤੀ ਹੈ, ਧਰਤੀ ਦੇ ਉੱਪਰ ਜਿਤਨੇ ਧਨ ਪਦਾਰਥ ਜਾਂ ਖਣਿਜ ਪਦਾਰਥ ਧਰਤੀ ਵਿੱਚ ਪਏ ਨੇ, ਜਿਵੇਂ ਰਾਸ ਪਾਉਣ ਵਾਲੇ ਸਮਾਨ ਵਰਦੇ ਨੇ, ਸਾਂਗ ਉਤਾਰਨ ਵੇਲੇ ਜਿਹੜਾ ਚੀਜ਼ ਉਹ ਆਪਣੀ ਬਾਡੀ ਤੇ ਬਨਾਵਟ ਲਈ ਵਰਦੇ ਨੇ, ਸੱਚ ਇਹ ਵੇ ਕਿ ਇਹ ਜਿੰਨਾ ਵੀ ਧਨ ਮਾਲਕ ਹੈ ਜਿਹਨੂੰ ਅਸੀਂ ਵਰਤਨੇ ਪਏ ਹਾਂ, ਇਹ ਇੱਕ ਬਖੇੜਾ ਬਣਾਇਆ ਹੋਇਆ ਇਸ ਰਾਸ ਮੰਡਲ ਵਿੱਚ, ਜਿਵੇਂ ਸਾਂਗਾਂ ਉਤਾਰਨ ਵਾਲੇ ਲੜਦੇ। ਫਿਰ ਬੇਨਤੀ ਸੁਣੋ, ਮੈਨੂੰ ਥੋੜਾ ਜਿਹਾ ਕਲੀਅਰ ਕਰਦਿਆਂ, ਸਗਲੀ ਧਰਤੀ ਮਾਲ ਤਨ ਵਰਤਨ ਸਰਵ ਜੰਜਾਲ। ਮੰਨ ਲਓ ਇੱਕ ਕੋਈ ਫਿਲਮ ਬਣਾਉਂਦਾ, ਕੱਲ ਵੀ ਕੀ ਸੀ, ਉਹਨੇ ਇੱਕ ਬਨਾਵਟੀ ਜਿਹਾ ਕਿਲਾ ਬਣਾ ਦਿੱਤਾ। ਹੁਣ ਉਸ ਕੁਲੇ ਨੂੰ ਇੱਕ ਕਬਜ਼ਾ ਕਰਨਾ ਚਾਹੁੰਦਾ, ਦੂਜਾ ਉਹਦੇ ਤੇ ਕਬਜ਼ਾ ਛੱਡਣਾ ਨਹੀਂ ਚਾਹੁੰਦਾ। ਹੁਣ ਉਸ ਕਿਲੇ ਦੀ ਖਾਤਰ ਪੂਰੀ ਦੀ ਪੂਰੀ ਜਿਹੜੀ ਪਿਕਚਰ ਉਹ ਚ ਲੜਾਈ ਹੁੰਦੀ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਤੇਰੀ ਬਣਾਈ ਹੋਈ ਇਸ ਰਾਸ ਲੀਲਾ ਵਿੱਚ ਆ ਜ਼ਮੀਨ, ਜ਼ਮੀਨ ਥੱਲੇ ਪਿਆ ਹੋਇਆ ਤੇਲ, ਜ਼ਮੀਨ ਥੱਲੇ ਪਿਆ ਹੋਇਆ ਸੋਨਾ, ਜ਼ਮੀਨ ਦੇ ਉੱਤੇ ਉੱਗਿਆ ਹੋਇਆ ਅਨਾਜ, ਇਹ ਤੇਰੀ ਬਣਾਈ ਹੋਈ ਰਾਸ ਲੀਲਾ ਦੇ ਵਿੱਚ ਜੰਜਾਲ ਦਾ ਕਾਰਨ ਬਣਿਆ ਹੋਇਆ। ਇਹਦੇ ਕਰਕੇ ਆਪਸ ਚ ਪਾਤਰ ਲੜੀ ਜਾਂਦੇ ਨੇ। ਜੇ ਥੋੜੀ ਜਿਹੀ ਸੁਰਤ ਚੁੱਕ ਕੇ ਦੇਖੋ, ਜਿਸ ਦਿਨ ਖੇਡ ਮੁੱਕੇਗੀ, ਨਾ ਇੱਥੇ ਪਾਪ ਰਹਿਣਾ ਤੇ ਨਾ ਇੱਥੇ ਪੁੰਨ ਰਹਿਣਾ, ਨਾ ਇੱਥੇ ਧਰਮੀ ਰਹਿਣਾ ਤੇ ਨਾ ਇੱਥੇ ਕੁਕਰਮੀ ਰਹਿਣਾ। ਉਨੀ ਦੇਰ ਤੱਕ ਹੀ ਗਰਾਊਂਡ ਦੇ ਨੇਮ ਹੁੰਦੇ ਨੇ। ਅਸੀਂ ਦੇਖੋ ਦੇਖਦੇ ਹਾਂ ਜਦੋਂ ਕੋਈ ਖੇਡਦਾ, ਜੇ ਗਰਾਊਂਡ ਵਿੱਚ ਸੈਰ ਕਰੋ ਤੇ ਕੋਈ ਨੇਮ ਨਹੀਂ, ਜਦੋਂ ਖੇਡ ਸ਼ੁਰੂ ਹੁੰਦੀ ਹੈ ਉਦੋਂ ਹੀ ਨੇਮ ਹੁੰਦੇ ਨੇ। ਪਿਆਰਿਓ, ਖੇਡ ਖਤਮ ਹੋਣ ਤੋਂ ਬਾਅਦ ਤਾਂ ਨੇਮ ਕੋਈ ਹੈ ਹੀ ਨਹੀਂ। ਆਹ ਦੁਨੀਆਂ ਦੀ ਵੀ ਖੇਡ ਜਿੰਨੀ ਦੇਰ ਤੱਕ ਹੈ, ਬਾਜ਼ੀਗਰ ਨੇ ਬਾਜ਼ੀ ਪਾਈ ਏ, ਉਨੀ ਦੇਰ ਤੱਕ ਇਹ ਨੇਮ ਨੇ, ਚੰਗਾ ਏ ਮੰਦਾ ਏ, ਪਾਪ ਏ ਪੁੰਨ ਏ। ਪਰ ਜਿਸ ਦਿਨ ਉਸਨੇ ਸਾਰੀ ਖੇਡ ਨੂੰ ਉਜਾੜ ਦਿੱਤਾ, ਸੱਚ ਵੀ ਉਹ ਕੱਲਾ ਰਹਿ ਜਾਣਾ, ਨਾ ਪਾਪੀ ਰਹਿਣੇ ਤੇ ਨਾ ਪੁੰਨੀ ਰਹਿਣੇ। ਇਹਨੂੰ ਜੇ ਧਿਆਨ ਨਾਲ ਪੜ੍ਹਨਾ ਹੋਵੇ ਤੇ ਸੁਖਮਨੀ ਸਾਹਿਬ ਦੀ 1ਵੀਂ ਅਸ਼ਟਪਦੀ ਨੂੰ ਜ਼ਰੂਰ ਪੜ੍ਹਿਓ। ਮੇਰੀ ਬੇਨਤੀ, ਜਦੋਂ ਕੁਛ ਵੀ ਨਹੀਂ ਸੀ, ਕਿੱਥੇ ਪਾਪ ਸੀ, ਕਿੱਥੇ ਪੁੰਨ ਸੀ, ਕਿੱਥੇ ਧਰਮ ਸੀ, ਕਿੱਥੇ ਕੁਕਰਮ ਸੀ, ਖੈਰ ਇਹ ਸਾਰੀ ਧਰਤੀ ਦੇ ਪਦਾਰਥ ਜਿਹੜੇ ਨੇ ਇਹ ਸਰਬ ਜੰਜਾਲ ਬਣੇ ਪਏ ਨੇ, ਵਰਤਨ ਸਰਬ ਜੰਜਾਲ। ਨਾਨਕ ਮੁਸੈ ਗਿਆਨ ਵੀ ਹੋਣੀ, ਸਾਰੀ ਲੁਕਾਈ ਜਿਹੜੀ ਹੈ ਠੱਗੀ ਜਾ ਰਹੀ ਹੈ। ਮੁਸੇ ਦਾ ਅਰਥ ਹੈ ਇਹਨੂੰ ਲੁੱਟਿਆ ਜਾ ਰਿਹਾ, ਕਿਉਂਕਿ ਇਹਦੇ ਕੋਲ ਗਿਆਨ ਕੋਈ ਨਹੀਂ। ਨਾਨਕ ਮੁਸੈ ਗਿਆਨ ਵੀ ਹੋਣੀ, ਖਾਏ ਗਿਆ ਜਮਕਾਲ, ਮੌਤ ਇਹਦੀਆਂ ਗਰਾਹੀਆਂ ਬਣ ਕੇ ਜਮਦੂਤ ਗਿਆਨ ਤੋਂ ਵਿਖੂਣਿਆਂ ਨੂੰ ਖਾਈ ਜਾ ਰਿਹਾ, ਉਹਨੇ ਖਤਮ ਕਰ ਦਿੱਤਾ। ਦੋ ਤਰ੍ਹਾਂ ਦਾ ਗਿਆਨ ਹੈ ਧਰਮ ਦੀ ਦੁਨੀਆਂ 'ਚ। ਇੱਕ ਹੈ ਸਾਡੇ ਕੋਲ ਧਰਮ ਦੀ ਨੌਲੇਜ ਹੈ, ਇੱਥੇ ਅਸੀਂ ਸਭ ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ ਵਾਲੇ ਪ੍ਰਮਾਣ ਤੇ ਸਮਾਪਤੀ ਕੀਤੀ ਸੀ। ਇੱਕ ਹੈ ਧਰਮ ਦੀ ਨੌਲੇਜ, ਧਰਮ ਦੀ ਜਾਣਕਾਰੀ, ਇੱਕ ਹੈ ਧਰਮ ਬਾਰੇ ਅਨੁਭਵ। ਹਾਲਾਂਕਿ ਦੋਨੋਂ ਬੜੇ ਨੇੜੇ ਦੇਂਦੇ ਨੇ, ਤੇ ਮੈਂ ਇੱਥੇ ਇੱਕ ਉਦਾਹਰਨ ਦਿੱਤੀ ਸੀ। ਅਸੀਂ ਪਾਣੀ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਉੱਥੇ ਵਰਤਨੇ ਹਾਂ ਕਿ ਦੋ ਤਰ੍ਹਾਂ ਨਾਲ ਪਾਣੀ ਲੋਕ ਵਰਤਦੇ ਹੁੰਦੇ ਸਨ। ਇੱਕ ਪਾਣੀ ਹੁੰਦਾ ਸੀ ਖੂਹ ਦਾ, ਇੱਕ ਪਾਣੀ ਅੱਜ ਕੱਲ੍ਹ ਹੁੰਦਾ ਟੈਂਕੀ ਦਾ। ਬੜਾ ਸੌਖੀ ਸਮਝ ਪੈ ਜਾਏਗੀ, ਅਨੁਭਵ ਤੇ ਨੌਲੇਜ। ਗੁਰੂ ਗ੍ਰੰਥ ਸਾਹਿਬ ਨੂੰ ਅੱਜ 3-4 ਤਰੀਕਿਆਂ ਨਾਲ ਪੜਿਆ ਜਾ ਰਿਹਾ। ਇੱਕ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਪਿਆ ਦੂਜੇ ਨੂੰ ਸੁਣਾਉਣ ਦੇ ਲਈ, ਤੇ ਜਦੋਂ ਪੜ੍ਹਦਾ ਉਹਦੇ ਮਨ 'ਚ ਸੱਚੀ ਮੁੱਚੀ ਫੁਰਨੇ ਉੱਠਦੇ ਨੇ ਕਿ ਜਦੋਂ ਅੱਜ ਸੰਗਤ ਇਕੱਠੀ ਹੋਵੇਗੀ ਮੈਂ ਆਹ ਪ੍ਰਮਾਣ ਸੁਣਾਵਾਂਗਾ। ਸੱਚ ਜੇ ਬਰੀਕੀ ਨਾਲ ਦੇਖੋ ਤੇ ਵਿੱਚੋਂ ਰਸ ਮੁੱਕਦਾ ਜਾਂਦਾ ਫਿਰ, ਕਿਉਂਕਿ ਉਹਦੇ ਸਾਹਮਣੇ ਜਿਹੜਾ ਰਸ ਬਣਨਾ ਸੀ ਉਹਦੇ ਵਿੱਚ ਕੋਈ ਦੂਜਾ ਹੋਰ ਥਾਂ ਲੈ ਰਿਹਾ। ਉਹਦੇ ਨਾਲ ਉਹ ਕਨੈਕਸ਼ਨ ਟੁੱਟ ਰਹੇ। ਇਹ ਕਿਸ ਕਰਕੇ ਪੜ੍ਹਦਾ? ਸੁਣਾਉਣ ਦੇ ਲਈ। ਦੂਜਾ ਇਸ ਕਰਕੇ ਪੜ੍ਹਦਾ ਰੋਜੀ ਕਮਾਉਣ ਦੇ ਲਈ। ਤੀਜਾ ਇਸ ਕਰਕੇ ਪੜ੍ਹਦਾ ਕੌਮ ਨੂੰ ਉਲਝਾਉਣ ਦੇ ਲਈ। ਇਹ ਸ਼ਬਦ ਬੜਾ ਔਖਾ ਵੀ ਕੌਮ ਨੂੰ ਉਲਝਾਉਣ ਲਈ ਕਿਵੇਂ? ਕੋਈ ਪੜ੍ਹਦੇ ਨੇ ਆਪਣਾ ਨਾਮ ਚਮਕਾਉਣ ਦੇ ਲਈ। ਮੈਂ ਸਿੱਧੀ ਬੇਨਤੀ ਕਰਾਂ, ਹੁਣ ਦੇਖੋ ਇੱਕ ਗਿਆਨ ਹੋਵੇ ਜਿਹੜੀ ਜਾਣਕਾਰੀ ਹੈ ਜਿਹਨੂੰ ਨੌਲੇਜ ਕਹਿੰਦੇ, ਉਹ ਤੁਹਾਡੇ ਮੇਰੇ ਕੋਲ ਹਰ ਇੱਕ ਦੀ ਜੇਬ ਚ ਅੱਜ ਸੱਚੇ ਵੇ ਸਾਡੇ ਮੋਬਾਈਲ ਫੋਨ ਚ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੈ, ਪਰ ਕੀ ਐਸ ਸੀਨੇ ਵਿੱਚ ਉਹ ਪਾਠ ਦਿਖ ਗਏ? ਗਿਆਨ ਹੈ ਇੱਕ ਚਿੱਪ ਦੇ ਵਿੱਚ। ਜੇ ਇੱਕ ਫੋਨ ਦੇ ਵਿੱਚ ਭਰੀ ਕੋਈ ਚਿੱਪ ਚ ਇੰਨਾ ਕੁਝ ਪਿਆ ਹੋਇਆ ਤੇ ਪਿਆਰਿਓ, ਜੇ ਇਹਦੀ ਚਿੱਪ ਵਿੱਚ ਵੀ ਸਭ ਕੁਝ ਭਰਿਆ ਜਾਏਗਾ ਪਰ ਜੇ ਵਰਤੋਂ ਨਹੀਂ ਕਰੇਗਾ ਤੇ ਇਹਦਾ ਅਨੁਭਵ ਕਿਵੇਂ ਬਣੇਗਾ? ਸਟੋਰ ਤਾਂ ਇੱਕ ਮਸ਼ੀਨ ਕੋਲ ਵੀ ਹੈ, ਗਿਆਨ ਉਹਦੇ ਕੋਲ ਵੀ ਸਟੋਰ ਪਿਆ। ਮੈਂ ਬੇਨਤੀ ਕਰਾਂਗਾ, ਪਾਣੀ ਇੱਕ ਖੂਹ ਦਾ ਇੱਕ ਟੈਂਕੀ ਦਾ ਹੈ। ਜਿਹੜਾ ਖੂਹ ਦਾ ਪਾਣੀ ਹੈ, ਪਹਿਲੀ ਗੱਲ ਤਾਂ ਉਹ ਰਹਿੰਦਾ ਹੀ ਜ਼ਮੀਨ ਤੋਂ ਥੱਲੇ, ਉੱਤੇ ਨਹੀਂ। ਟੈਂਕੀ ਜਦੋਂ ਵੀ ਬਣਦੀ ਹੈ ਮਕਾਨ ਦੇ ਸ਼ਿਖਰ ਤੇ ਬਣਦੀ ਹੈ ਜੀ, ਉੱਚੀਆਂ ਨੇ ਟੈਂਕੀਆਂ, ਪਾਣੀ ਦੋਨਾਂ ਕੋਲੇ। ਫਿਰ ਬੇਨਤੀ ਸੁਣਿਓ, ਨੌਲੇਜ ਵਾਲੇ ਕੋਲ ਵੀ ਗਿਆਨ, ਗਿਆਨੀ ਉਹਨੂੰ ਵੀ ਅਸੀਂ ਅੱਗੇ ਮੈਂ ਦੇਖਣਾ ਵੀ ਕਿਹੜੇ ਗਿਆਨ ਦੀ ਗੱਲ ਗੁਰੂ ਸਾਹਿਬ ਵਾਰ ਵਾਰ ਕਰ ਰਹੇ, ਕਿਉਂਕਿ ਉਹਨਾਂ ਪਿਛਲੇ ਸ਼ਲੋਕ ਵਿੱਚ ਵੀ ਕਿਰਪਾ ਕਰਕੇ ਪੌੜੀ ਨਾਲ ਵੀ ਪਿੱਛੇ ਵੀ ਕਹਿੰਦੇ ਆ ਕਿ ਗਿਆਨ ਨਾ ਗੱਲੀ ਢੂੰਡੀਐ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ ਨਾਨਕ ਮੁਸੈ ਗਿਆਨ ਵਿਖੂਣੀ। ਕੋਈ ਅਰਜ਼ ਕਰਨੀ ਕਿਹੜਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ? ਇਹ ਨਹੀਂ ਕਿ ਮੈਂ ਉਹਦੇ ਬਾਰੇ ਕੋਈ ਦਾਅਵਾ ਪੇਸ਼ ਕਰਾਂਗਾ। ਹੁਣ ਪਾਣੀ ਟੈਂਕੀ ਵਿੱਚ, ਪਾਣੀ ਖੂਹ ਚ, ਪਰ ਟੈਂਕੀ ਦਾ ਪਾਣੀ ਅਨੁਭਵ ਨਹੀਂ, ਉਹ ਪ੍ਰੈਸ਼ਰ ਨਾਲ ਜ਼ੋਰ ਨਾਲ ਪਹੁੰਚਾਇਆ ਹੋਇਆ ਪਾਣੀ ਹੈ। ਤੇ ਇਹ ਵੀ ਆਪ ਸਭ ਜਾਣਦੇ ਹੋ, ਜੇ ਕਿਤੇ ਘਰ ਦਾ ਇੱਕ ਨਲ ਇੱਕ ਟੂਟੀ ਖੁੱਲੀ ਰਹਿ ਜਾਏ ਤੇ ਸਵੇਰ ਤੱਕ ਟੈਂਕੀ ਖਾਲੀ ਹੁੰਦੀ, ਕਿਉਂਕਿ ਉਹਦਾ ਅਨੁਭਵ ਨਹੀਂ। ਸਵੇਰੇ ਉਹ ਟੈਂਕੀ ਬਿਲਕੁਲ ਖਾਲੀ, ਪਰ ਖੂਹ ਨੂੰ ਤੁਸੀਂ ਰਾਤ ਭਰ ਅੱਧੀ ਰਾਤ ਤੱਕ ਬਾਲਟੀਆਂ ਭਰ ਭਰ ਕੇ ਪਾਣੀ ਦੀਆਂ ਖੂਹ ਚੋਂ ਕੱਢੀ ਜਾਓ ਤੇ ਸਵੇਰੇ ਜਾ ਕੇ ਕਹੋ ਕਦੀ ਖੂਹ ਖਾਲੀ ਹੁੰਦਾ ਦੇਖੇ? ਖੂਹ ਨਹੀਂ ਖਾਲੀ ਹੋਵੇਗਾ, ਟੈਂਕੀ ਖਾਲੀ ਹੋਵੇਗੀ, ਕਿਉਂਕਿ ਟੈਂਕੀ ਦਾ ਆਪਣਾ ਪਾਣੀ ਨਹੀਂ, ਉਹਦੇ ਨਾਲ ਪ੍ਰੈਸ਼ਰ ਨਾਲ ਪਾਣੀ ਉਹਦੇ ਵਿੱਚ ਪਹੁੰਚਾਇਆ ਗਿਆ ਹੈ। ਤੇ ਜਿਹਦਾ ਆਪਣਾ ਨਹੀਂ ਉਹ ਜ਼ਰੂਰ ਖਾਲੀ ਹੁੰਦਾ ਹੈ, ਪਰ ਪਿਆਰਿਓ ਖੂਹ ਕਹਿੰਦਾ ਹੈ ਤੇਰੇ ਕੋਲ ਦਮ ਹੋਣਾ ਚਾਹੀਦਾ ਹੈ। ਸੱਚ ਇਵੇ ਜਿੰਨਾ ਤੂੰ ਪਾਣੀ ਮੇਰੇ ਤੋਂ ਸ਼ਾਮ ਨੂੰ ਕੱਢ ਕੇ ਲਜਾਏਗਾ, ਮੈਨੂੰ ਕਿਸੇ ਦੇ ਪ੍ਰੈਸ਼ਰ ਦੀ ਲੋੜ ਨਹੀਂ, ਮੈਂ ਸਵੇਰ ਤੱਕ ਉਹਨਾਂ ਪੈਦਾ ਹੋਰ ਕਰ ਦਿਓ। ਅਨੁਭਵੀ ਗਿਆਨ ਕਦੀ ਬਾਸੀ ਨਹੀਂ ਹੁੰਦਾ। ਰੋਜ਼ ਆਸਾਂ ਕੀ ਵਾਰ ਹਰਿਮੰਦਰ ਸਾਹਿਬ ਹੁੰਦੀ ਹੈ, ਕੋਈ ਬਦਕਿਸਮਤੀ ਹੋਵੇ ਜਿਹਨੂੰ ਸਮਝ ਨਹੀਂ, ਪਰ ਕਦੀ ਕਿਸੇ ਸਿੱਖ ਦੀ ਜ਼ਬਾਨ ਤੋਂ ਸ਼ਬਦ ਨਿਕਲਿਆ ਕਿ ਰੋਜ਼ ਆਸਾਂ ਕੀ ਵਾਰ? ਕਿਉਂ ਕਿਉਂ ਰਿਪੀਟ ਕੀਤਾ ਜਾ ਰਿਹਾ? ਰੋਜ਼ ਰਹਿ ਰਸ ਦਾ ਪਾਠ ਹੁੰਦਾ, ਰੋਜ਼ ਜਪ ਸਾਹਿਬ ਪੜਿਆ ਜਾ ਰਿਹਾ, ਜਪਜੀ ਸਾਹਿਬ ਰੋਜ਼ ਅਸੀਂ ਨਿਤਨੇਮ ਕਰਨੇ? ਨਹੀਂ ਪਿਆਰੇ, ਉਹ ਖੂਹ ਅਸਲ ਚ ਕਿਸੇ ਸੋਮੇ ਨਾਲ ਜੁੜਿਆ, ਟੈਂਕੀ ਸੋਮੇ ਨਾਲ ਨਹੀਂ ਜੁੜੀ। ਜਿਹੜੀ ਨੌਲੇਜ ਹੈ ਇਹ ਧੱਕੇ ਨਾਲ ਹੰਗਤਾ ਰਾਹੀਂ ਅੰਦਰ ਪਹੁੰਚਦੀ ਹੈ, ਪਰ ਜਿਹੜਾ ਅਨੁਭਵੇ ਆਤਮਾ ਜਦੋਂ ਪਰਮਾਤਮਾ ਨਾਲ ਜੁੜ ਜਾਂਦੀ ਹੈ, ਸੱਚੇ ਵਿੱਚ ਜਿਹਨੂੰ ਇੱਕ ਅੱਖਰ ਵੀ ਨਹੀਂ ਪੜ੍ਹਨਾ ਆਉਂਦਾ, ਜਦੋਂ ਬੋਲਣਾ ਸ਼ੁਰੂ ਕਰੇਗਾ ਉਹਦਾ ਹਰ ਸ਼ਬਦ ਹੀ ਅਨੁਭਵ ਬਣ ਜਾਏ। ਮੇਰੀ ਬੇਨਤੀ ਮੈਂ ਜਿਹੜੀ ਅਰਜ਼ ਕਰਨ ਲੱਗਾ, ਨੌਲੇਜ, ਹੁਣ ਉਹ ਗਿਆਨ, ਰੂਹਾਨੀਅਤ ਦੇ ਗਿਆਨ ਤੋਂ ਬਿਨਾਂ ਦੁਨੀਆਂ ਠੱਗੀ। ਅੱਜ ਮੇਰੇ ਮਨ ਸੀ ਕਿ ਦੇਖੋ ਸਾਡੀ ਬਾਡੀ ਚ ਜਦੋਂ ਗਿਣਤੀ ਕੀਤੀ ਗਈ ਇਹਦੇ ਅੰਗਾਂ ਦੀ, ਇਹ ਵੀ ਇੱਕ ਵੱਖਰਾ ਵਿਸ਼ਾ ਹੈ, ਕਿਉਂਕਿ ਜਿਤਨੀਆਂ ਬੰਦੇ ਦੀਆਂ ਇੰਦਰੀਆਂ ਬਾਹਰ ਮੁਖੀ ਵਾਸ਼ਨਾ ਚ ਜਾਣਗੀਆਂ ਜਿੱਦਣ ਵੀ, ਉਹਨਾਂ ਹੀ ਉਹਦੇ ਅੰਦਰ ਦਾ ਰਸ ਨਾਮ ਦਾ ਸੁੱਕਣ ਲੱਗ ਪਏ। ਬਸ ਸਿੱਧੀ ਜੀ ਗੱਲ, ਮੇਰਾ ਖਿਆਲ ਹੈ ਉਹ ਬੰਦੇ ਨੂੰ ਪੁੱਛਣਾ ਵੀ ਨਹੀਂ ਚਾਹੀਦਾ ਕਿਸੇ ਹੋਰ ਨੂੰ। ਕਈ ਵਾਰੀ ਕਹਿੰਦੇ ਹਾਂ ਜੀ ਪਹਿਲਾਂ ਬਾਣੀ ਪੜ੍ਹਦੇ ਸਾਂ ਬੜਾ ਸਵਾਦ ਸੀ ਜੀ, ਅੱਖਾਂ ਚੋਂ ਪਾਣੀ ਆਉਂਦਾ ਸੀ, ਇਹਨੂੰ ਮਜ਼ਾਕ ਚ ਨਿਲ ਜਾਣ, ਕਿੰਨਾ ਕਿੰਨਾ ਸਮਾਂ ਅੰਦਰ ਦਾ ਰਸ ਬਣਦਾ ਸੀ, ਅੱਜ ਉਹ ਨਹੀਂ ਰਿਹਾ। ਚੇਤੇ ਰੱਖਿਓ ਬਾਣੀ ਹੋਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੰਨੀਆਂ ਇੰਦਰੀਆਂ ਸਬਲ ਹੋਣਗੀਆਂ ਓਨੀ ਵਿਵੇਕ ਬੁੱਧੀ ਨਿਬਲ ਹੋ ਜਾਏਗੀ। ਹਜ਼ੂਰ ਨੇ ਬਾਣੀ ਚ ਬਚਨ ਵੀ ਕਹੇ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਭਗਤ ਰਵਿਦਾਸ ਜੀ। ਹੁਣ ਆਹ ਤੁਕ ਨੂੰ ਬੰਦਾ ਸਮਝ ਲੈ, ਇੰਦਰੀ ਸਬਲ, ਇੰਦਰੀਆਂ ਤਾਕਤ ਵਾਲੀਆਂ ਹੋ ਗਈਆਂ ਕਿਉਂਕਿ ਖਿੱਚ ਕੇ ਲੈ ਗਈਆਂ ਬੰਦੇ ਨੂੰ ਬਾਹਰ ਨੂੰ। ਨਿਬਲ ਵਿਵੇਕ ਬੁੱਧ, ਪਰ ਜਿਹੜੀ ਵਿਵੇਕ ਬੁੱਧੀ ਸੀ ਸੱਚੀ ਮੁੱਚੀ, ਉਹ ਨਿਬਲ ਬਲ ਤੋਂ ਰਹਿਤ ਹੋ ਗਈ। ਤੇ ਅੱਗੇ ਭਗਤ ਜੀ ਕਹਿੰਦੇ ਨੇ ਪਰਮਾਰਥ ਪ੍ਰਵੇਸ਼ ਨਹੀਂ, ਤੂੰ ਚਾਹੁੰਦਾ ਮੈਂ ਪਰਮਾਰਥ ਵਿੱਚ ਸਪਿਰਚੁਅਲਿਟੀ ਵਿੱਚ प्रवेश करां, किवें प्रवेश करेंगा, क्योंकि तेरियां इंद्रियां तेरे उत्ते हावी हो गईयां। मैं रहांगा ज्ञान शब्द ते, नानक मुझसे ज्ञान भी होनी खाए गया जमकाल। हुण साडी बॉडी च पंज कर्म इंद्रे ने, पंज ज्ञान इंद्रे, इहदा संबंध भी ज्ञान नाल है। पर मैं फिर बेनती करां, याद रखियो गुरु ग्रंथ साहिब च इन्हां दा जिक्र है। ये सारियां गल्लां दा जिक्र जिहड़े 6 शास्त्र ने, सांख शास्त्र विच इहदा जिक्र बड़ी डिटेल नाल कीता गया। आ पंज तत्, पंज कर्म इंद्रे, पंज ज्ञान इंद्रे, अंत शय करन 25 प्रकिरतियां, अगे इन्हां दा जिहड़ा परिवार है इहदा सारा जिक्र कीता है। यह मैं कोई अपने कोलों नहीं कहांगा, यह सारे गुरु ग्रंथ साहिब च ने। सच्ची गल इह कि सानू बुलारे जिहड़े ने इमोशनल करके साडा ध्यान कन्वर्ट करदे, वह दूजे पासे खिच के लै जांदे। हजूर सच्चे पातशाह जी की अमृत बाणी चो जदों असी ज्ञान इंद्रियां की गल करने, क्योंकि नानक मुझसे ज्ञान विखूणी। हुण ज्ञान इंद्रे किहड़े ने पंज जी? हालांकि पंज कर्म इंद्रे ने, पंज ज्ञान इंद्रे ने। पंज कर्म इंद्रियां दे विच साडे हाथ ने, साडे पैर ने, साडा मूंह है, एक कर्म इंद्र है। जीव कर्म इंद्रा नहीं, वह ज्ञान इंद्र है। साडे हाथ ने, साडे पैर ने, साडा मूंह है, इंसान की जनन इंद्री है, ते मल द्वारे। ये पंज जिहड़े ने बॉडी दे कर्म इंद्रे, यह कर्म कर रहे। उस तो बाद जिहड़े पंज ज्ञान इंद्रे ने, इन्हां तो बिना बाहर दा ज्ञान आ ही नहीं सकता। सच ए वे ए इंद्रिया नू सही कोई वर्तन लग पवे ते अंदर दे ज्ञान विच वी सहायक हुंदे। ए ज्ञान इंद्रिया विचो पंजां दी असीं गिनती कर लैने आ। उन्हां विचो सब तो पहला ने साडियां अखां, साडे नेत्र। जो कुछ आप देखदे पए हो, इस दृष्टमान दा ज्ञान जे किसे ने पहुंचाया ते साडियां अखां ने पहुंचाया। अखां ज्ञान इंद्रा ने, कन्न साडे ज्ञान इंद्रा ने, कन्ना चो शब्द तुसी असी सुने। सच एवे जे किते परमात्मा दा बनाया होया कन्न ज्ञान इंद्रा काम ना करे, एदे नाल दूजे ज्ञान इंद्रा अपने आप डेड हो जांदा है। जिदे कन्न बोले होणगे उह जमांदरू गूंगा भी जरूर होवे, क्योंकि कन्न ने ज्ञान देना सी बोलन। टॉपिक तो दूर नहीं जांगे। नानक मुसै ज्ञान विखोणी खाए गया जमकाल। किहड़ा ज्ञान जिदे करके ठगिया गया? मैं अर्ज करांगा, पहले ज्ञान इंद्रा में शब्द वरते है कि साडियां अखां ने, इन्हां अखां दे राहीं साडे अंदर बहुत ज्ञान जांदा है। आ लिपि दे जिहड़े अखर असीं पढ़ने आ, लिपि पढ़ने आ, ये अखर साडियां अखां दे राहीं अंदर गए ने ना। ठीक है, साडे दिमाग ने उहनूं चेते कीता, पर अखरां दी बनतरता साडियां अखां ने अंदर पहुंचाई। पर इन्हां दे ज्ञान कल्ला जे कोई पंजाबी पढ़दा है, ये अखां पंजाबी तक सीमित नहीं। जिहड़ा भी दृष्ट आप दृश्य आप जी इन्हां नूं दिखाओगे, एक चैनी दी चैनी च भाषा च लिखिया होया जां उन्हां दी लिपि च लिखिया कोई किताब, जे मैनूं कहोगे मेरियां अखां कहणगियां की कांटे मारे, ते जे उहदियां अखां नूं मेरी तुसीं लिपि दिखाओ ते अपनी लिपि असीं दिखाई, उह कहेगा की लकीरां दीआं मारियां। अखां उहदियां वी ने, अखां मेरियां वी ने, पर उहदियां अखां ने ज्ञान जिहनूं आपां कांटे कह रहे हां, ਉਹ ਧਿਆਨ ਨਾਲ ਪੜ੍ਹਦਾ ਹੈ, ਕਿਉਂਕਿ ਉਹਦੀਆਂ ਅੱਖਾਂ ਨੂੰ ਇਹ ਗਿਆਨ ਹੈ, ਮੇਰੀਆਂ ਅੱਖਾਂ ਨੂੰ ਇਹ ਗਿਆਨ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਮੇਰੀਆਂ ਅੱਖਾਂ ਗੁਰਮੁਖੀ ਦੇ ਗਿਆਨ ਤੋਂ ਬਾਅਦ ਖਤਮ ਨੇ। ਇਹ ਗਿਆਨ ਇੰਦਰਾ ਹੈ ਪਿਆਰਿਓ, ਕੱਲਾ ਹੀ ਨਹੀਂ। ਸੱਚ ਇਹ ਵੇ ਇਹ ਗਿਆਨ ਇੰਦਰਾ ਜਦੋਂ ਅਗਿਆਨਤਾ ਦਾ ਕੂੜਾ ਅੰਦਰ ਸੜਦਾ ਹੈ ਨਾ, ਹੈ ਗਿਆਨ ਇੰਦਰਾ, ਪਰ ਇਹ ਜਦੋਂ ਅਗਿਆਨਤਾ ਅੰਦਰ ਸੜਦਾ ਹੈ ਤੇ ਬੰਦੇ ਦੀ ਤਬਾਹੀ ਕਰ ਦਿੰਦਾ। 83% ਤੇ ਕਮਾਲ ਦੀ ਆਰਤੀ ਹੋ ਰਹੀ। फिर मेरी बेनती सुनियो, आम तौर ते असी बंदे दे अंदर दी वाशना जिन्नी भी वो साड़ियां अखां ने अंदर सटी हुई है ज्ञान इंद्रा, पर अज्ञान भी अंदर सट रहे। फिर बेनती करांगा, अखां ज्ञान इंद्रा ने, कन्न ज्ञान इंद्रा ने। जे शब्द कन्न नूं समझ ना पैंदा, जे होर थोड़ा जा जाओगे ना, कदी मौका मिलिया सिर्फ बॉडी दी आपां जे गल करांगे, मैं उस दिन भी कहा कि बॉडी नूं इन्ना निंदो ना, क्यों असी पिछे पै गया डांग लैके, बॉडी आ बॉडी आ। गुरु साहब कहिंदे ने तू एक पासे कही जाना वडभागी मिली, दुलभ देह मिली, ते दुलभ दी इन्नी बेइज्जती करी दी हुंदी? दुलभ मिली है असी सारे मानने, ते जिन्नी इहदी बंदा बेइज्जती, खास करके मैं बेनती करा सिख इहनू शब्द महसूस ना करियो, असी इहदे पिछे डांग चुक के तुरे हुए। ये देहधारी मैं बेनती करांगा, ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ ਹਾਂ, ਗੁਰੂ ਘਰ ਵਿੱਚ ਆਦਿ ਕਾਲ ਤੋਂ ਸ਼ਬਦ ਦੀ ਮਹਾਨਤਾ, ਪਰ ਜਿਹੜੀ ਬੋਡੀ ਰੱਬ ਦੇ ਨਾਮ ਨਾਲ ਜੁੜ ਜਾਂਦੀ ਉਹਨੂੰ ਨਿੰਦੋ ਨਾ, ਕਿਉਂਕਿ ਉਹ ਬੋਡੀ ਵੀ ਪ੍ਰਵਾਨ ਹੋ ਜਾਂਦੀ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਇਹ ਧੂਪ ਹੈ, ਪਰ ਸਾਨੂੰ ਦੱਸ ਅਸੀਂ ਤਾਂ ਨਫੀਰੀਆਂ ਵੀ ਵਜਾਨੇ ਪਏ, ਵਾਜੇ ਵੀ ਤੇ ਕੰਸੈਪਟ ਹੀ ਗੁਰੂ ਗ੍ਰੰਥ ਸਾਹਿਬ ਚ ਬੜਾ ਗਹਿਰਾ ਹੈ, ਬੜੇ ਕਮਾਲ ਦਾ ਇਹ ਵਿਸ਼ਾ ਹੈ ਬੋਡੀ ਦਾ। ਤੇ ਕਜੀ ਇਸ ਵਿਸ਼ੇ ਤੇ ਬਹੁਤ ਘੱਟ ਬੋਲਿਆ ਗਿਆ ਜੀ ਸਾਡੇ, ਕਿਉਂਕਿ ਅਸੀਂ ਜੇ ਪ੍ਰਮਾਣ ਸ਼ੁਰੂ ਕਰਨੇ ਆ, ਮਾਨਸ ਦੇ ਵਡਭਾਗੀ ਭਾਈ ਸ਼ਬਦ ਕਹਿ ਦਿੱਤਾ, ਮਨ ਜਨਮ ਦਲੰਭ ਹੈ, ਕਿਉਂ ਦਲੰਭ ਹੈ, ਇਹਦੇ ਚ ਹੈ ਕੀ ਕੁਝ? ਇੱਕ ਤਾਂ ਹੈ ਬਾਹਰ ਮੁਖੀ ਸਟਰੈਕਚਰ ਢਾਂਚਾ, ਇਹਨੂੰ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਇਹ ਸਟਰੈਕਚਰ ਹੈ ਨਾ ਜੀ, ਹਾਰਟ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ, ਵਿਚਾਰਾ ਇਹ ਢਾਂਚਾ ਜੇ ਵੀ ਬੋਡੀ। ਜੇ ਥੋੜਾ ਜਿਹਾ ਹੋਰ ਜਾਓ ਇਹ ਚ ਹੋਰ ਵੀ ਬਹੁਤ ਕੁਛ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋ ਮੋਹ ਅਹੰਕਾਰਾ, ਉਹ ਵੀ ਬੋਡੀ ਚ ਸਟਰੈਕਚਰ ਦੇ ਵਿੱਚ ਉਹ ਕੁਛ, ਅੰਮ੍ਰਿਤ ਲੁੱਟੈ ਮਨਮੁਖ ਨੀ ਬੂਝੈ ਕੋ ਨਾ ਸੁਣੈ ਪੁਕਾਰਾ। ਜੇ ਇਸ ਤੋਂ ਅੱਗੇ ਨਿਕਲੀਏ ਤੇ ਬਾਣੀ ਚ ਸ਼ਬਦ ਹੁੰਦਾ ਕਿ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ, ਇਹ ਵੀ ਬੋਡੀ। ਫਿਰ ਬੇਨਤੀ ਕਰਾਂ, ਧਿਆਨ ਨਾਲ ਸੁਣਿਓ, ਇਸੇ ਬੋਡੀ ਨੂੰ ਗੁਰੂ ਨੇ ਕਿਹਾ ਕਿ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਾਮ। ਦੇਖੋ ਇਹ ਬੜਾ ਗਹਿਰਾ ਵਿਸ਼ਾ, ਕਦੋਂ ਫੁਰਨਾ ਕਦੋਂ ਬਣਦਾ, ਵਕਾਰ ਕਦੋਂ ਬਣਦਾ, ਕਿਵੇਂ ਮਨ ਵਿਚਾਰਾ ਤਰਲੇ ਲੈਂਦਾ ਪਿਆ। ਅਸੀਂ ਚਾਹੁੰਦੇ ਸਾਰੇ ਹਾਂ ਕਿ ਮਨ ਦੀ ਗੱਲ ਸ਼ੁਰੂ ਹੋਵੇ, ਪਰ ਮਨ ਇੰਨਾ ਚਲਾ ਕੇ ਇਹ ਇੰਨਾ ਕੁ ਭੈੜੀ ਸੰਗਤ ਚ ਬਹਿ ਚੁੱਕਾ, ਜਿੱਥੇ ਇਹ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਭਾਈ ਨੰਦ ਲਾਲ ਸਾਹਿਬ ਦੀ ਇੱਕ ਗਜ਼ਲ ਦਾ ਸ਼ੇਰ ਹੈ, ਉਹ ਕਹਿੰਦੇ ਦਿਲ ਅਗ, ਮੈਂ ਫਿਰ ਬੇਨਤੀ ਕਰਾਂਗਾ ਧਿਆਨ ਨਾਲ ਸੁਣਿਓ, ਕਿ ਅੱਖਾਂ ਗਿਆਨ ਇੰਦਰਾ ਨੇ, ਪਰ ਜਦੋਂ ਅਗਿਆਨਤਾ ਦੀ ਹਨੇਰੀ ਅੰਦਰ ਸੜਦੀਆਂ ਨੇ ਤਬਾਹੀ ਹੋ ਜਾਂਦੀ। ਕੰਨ ਸਾਡੇ ਗਿਆਨ ਇੰਦਰਾ ਨੇ, ਜੇ ਇਹ ਸ਼ਬਦ ਨਾ ਸੁਣਦੇ ਤੇ ਜ਼ਬਾਨ ਨੂੰ ਬੋਲਣ ਦੀ ਕਿੱਥੇ ਜਾਚ ਆਉਂਦੀ। ਹਾਂ ਇਹ ਵੀ ਜ਼ਰੂਰ ਹੈ, ਜੇ ਅੱਖਾਂ ਨਾ ਗਿਆਨ ਇੰਦਰਾ ਕੰਮ ਕਰਨ, ਕੱਲੇ ਕੰਨ ਕੰਮ ਕਰਦੇ ਹੋਣ ਤੇ ਤਾਂ ਵੀ ਬੰਦੇ ਦਾ ਸਰ ਜਾਂਦਾ ਹੈ, ਕਿਉਂਕਿ ਕੰਨਾਂ ਚ ਗਿਆ ਹੋਇਆ ਸ਼ਬਦ ਜ਼ਿਹਨ ਵੀ ਚਲਾ ਜਾਂਦਾ, ਅੱਖਾਂ ਦੀ ਐਨਰਜੀ ਹੈ ਨਹੀਂ, ਤੇ ਉਹ ਜਿਹੜਾ ਸ਼ਬਦ ਅਸੀਂ 20 ਵਾਰੀ ਪੜ੍ਹ ਕੇ ਚੇਤੇ ਕਰਨੇ ਆ, ਜਿਹਦੀਆਂ ਅੱਖਾਂ ਨੀ, ਉਹ 3 ਕੁ ਵਾਰੀ ਪੜ੍ਹੇ ਤੇ ਚੇਤੇ ਹੋ ਜਾਂਦਾ, ਕਿਉਂਕਿ ਉਹਦੇ ਕੋਲ ਅੱਖਾਂ ਦੇ ਖੰਡਾ ਵਾਲੀ ਐਨਰਜੀ ਖਤਮ ਹੋ ਚੁੱਕੀ। ਇਹੀ ਕਾਰਨ ਸੂਰਮੇ ਸਿੰਘ ਕਿੰਨੀ ਛੇਤੀ ਬਾਣੀ ਚੇਤੇ ਕਰਦੇ, ਕਿਉਂਕਿ ਅੱਖਾਂ ਦੀ ਐਨਰਜੀ ਬਾਹਰ ਖਿੰਡੀ ਨਹੀਂ ਹੋਈ, ਜਿਹੜੀ ਐਨਰਜੀ ਨੇ ਬਾਹਰ ਭਜਾਣਾ ਸੀ ਉਹ ਅੰਤਰਮੁਖੀ ਹੋ ਗਈ। ਉਹ ਕਹਿੰਦੇ ਕੋਈ ਗੱਲ ਨੀ, ਜੇ ਅੱਖਾਂ ਦੀ ਜੋਤ ਨੀ, ਪਰ ਉਸ ਐਨਰਜੀ ਦੀ ਵਰਤੋਂ ਇੰਨੀ ਜ਼ਿਆਦਾ ਕੀਤੀ ਜਾਂਦੀ ਫਿਰ ਸਹੀ ਰਸਤੇ ਤੇ ਤੋਰ ਦਿੰਦੀ। ਮੈਂ ਅਰਜ਼ ਕਰਾਂ, ਅੱਖਾਂ ਗਿਆਨ ਇੰਦਰਾ ਨੇ, ਕੰਨ ਗਿਆਨ ਇੰਦਰਾ ਨੇ, ਸਾਡੀ ਜੀਭ ਗਿਆਨ ਇੰਦਰਾ, ਇਹ ਸਾਰਿਆਂ ਦੇ ਗੁਣ ਨੇ ਜਿਨ੍ਹਾਂ ਨੂੰ ਇਹ ਜਾਣਦੇ। ਅੱਖਾਂ ਰੂਪ ਦਾ ਗਿਆਨ ਇੰਦਰਾ ਨੇ, ਕੰਨ ਸ਼ਬਦ ਦਾ ਗਿਆਨ ਇੰਦਰਾ ਨੇ, ਜੀਭ ਸਾਡੀ ਜਿਹੜੀ ਹੈ ਇਹ ਰਸ ਦਾ ਗਿਆਨ ਇੰਦਰਾ। ਰੱਬ ਨੇ ਸੁਰਾਖ ਦਿੱਤੇ ਨੇ ਦੋ ਨੱਕ ਨਾਸਕਾਂ, ਹਾਲਾਂਕਿ ਡਾਕਟਰ ਸਾਹਿਬ ਨੱਕ ਕੰਨ ਤੇ ਗਲੇ ਦਾ ਡਾਕਟਰ ਇੱਕੋ ਹੀ ਹੈ ਨਾ, ਨੱਕ ਵਿੱਚ ਵੀ ਦੋ ਸੁਰਾਖ, ਕੰਨ ਵਿੱਚ ਵੀ ਦੋ ਸੁਰਾਖ, ਤੇ ਗਲਾ ਵੀ ਤੇ ਸੁਰਾਖ ਹੈ ਨਾ, ਤਿੰਨਾਂ ਸੁਰਾਖਾਂ ਦਾ ਜੀ। ਪਰ ਕਮਾਲ ਦੀ ਗੱਲ, ਇਹ ਤਿੰਨਾਂ ਦਾ ਸਿਸਟਮ ਅੰਦਰੋਂ ਇੱਕ ਹੈ, ਇਹੀ ਹੈ ਨਾ ਜੀ। ਪਰ ਕਦੀ ਨੱਕ ਦੀਆਂ ਆ ਦੋ ਮੋਰੀਆਂ ਕੋਲ ਸ਼ਬਦ ਲਾ ਕੇ ਕਹੋ, ਇਹ ਕਦੀ ਸੁਣ ਸਕੇਗਾ? ਕੰਨ ਦੀ ਮੋਰੀ ਦੇ ਕੋਲ ਫੁੱਲ ਲਾਓ ਤੇ ਸੁਗੰਧੀ ਲੈ ਸਕੇਗਾ? ਪਰਮਾਤਮਾ ਦੀ ਦੇਖੋ ਅਦਭੁਤ ਖੇਡ ਹੋਏ, ਗਿਆਨ ਇੰਦਰੇ ਫਿਜ਼ੀਕਲ ਤੌਰ ਤੇ ਅੰਦਰੋਂ ਸਿਸਟਮ ਇੱਕ ਚੱਲਦਾ ਪਿਆ, ਪਰ ਕੰਨ ਵੱਖਰੇ ਗਿਆਨ ਇੰਦਰਾ ਨੇ, ਨੱਕ ਵੱਖਰੇ ਨੇ, ਜੀਭ ਵੱਖਰੀ ਹੈ। ਬੇਨਤੀ ਕਰਾਂਗਾ, ਉਸ ਤੋਂ ਬਾਅਦ ਸਾਡਾ ਪੰਜਵਾਂ ਗਿਆਨ ਇੰਦਰਾ ਹੈ ਸਾਡੀ ਤੁਚਾ ਚਮੜੀ ਸਕਿਨ, ਇਹ ਸਾਡਾ ਗਿਆਨ ਇੰਦਰਾ। ਬੇਨਤੀ ਹੈ ਵੀ ਇਹਨੂੰ ਇਹ ਨਾ ਸਮਝੋ ਕਿਹੜੀਆਂ ਗੱਲਾਂ ਸ਼ੁਰੂ ਹੋ ਗਈਆਂ। ਮੈਂ ਅਰਜ਼ ਕਰਨੀ ਚਾਹੁੰਦਾ, ਗਿਆਨ ਦੇ ਅਰਥ ਕੀ ਸਨ ਗੁਰੂ ਘਰ ਚ? ਹੁਣ ਇਹ ਵੀ ਗਿਆਨ ਇੰਦਰੇ ਨੇ, ਇਹ ਪੰਜਾਂ ਦਾ ਕਿੰਨਾ ਦਾ ਗਿਆਨ ਦਿੰਦੇ ਨੇ? ਇਹ ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ, ਇਹਨਾਂ ਪੰਜਾਂ ਦਾ ਗਿਆਨ ਜਿਹੜੇ ਜਾਣਦੇ ਨੇ ਉਹ ਸਾਡੇ ਇਹ ਪੰਜ ਗਿਆਨ ਇੰਦਰੇ ਨੇ। ਮੈਂ ਬੇਨਤੀ ਕਰਾਂ, ਇਨਸਾਨ ਕੋਲ ਨੌਲੇਜ ਹੈ ਨਾ ਗਿਆਨ ਇੰਦਰਿਆਂ ਰਹੀ, ਪਰ ਅੱਗੇ ਮਨ ਨੇ ਪਾਲਣਾ ਨਹੀਂ ਕੀਤੀ, ਅਨੁਭਵ ਚ ਨਹੀਂ ਉਤਰ ਸਕੇ। ਜ਼ਬਾਨ ਨੇ ਸ਼ਬਦ ਚੇਤਾ ਕਰ ਲਿਆ, ਪਰ ਮਨ ਅਨੁਭਵ ਚ ਨਹੀਂ ਉਤਰਿਆ।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007। प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसीं हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd Street, नॉर्थ ईस्ट, कैलगरी। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट, कैलगरी, नियर स्टैंड

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਸਰਬਜੀਤ ਸਿੰਘ ਜੀ ਦੀ ਰਸਨਾ ਤੋਂ।

जय तन बाणी विसर जाए, ज्यो पक्का रोगी विल लाए। बहुता बोलना चखण।

ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਧਨ ਧਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੀਆਂ ਅਮੁੱਲਕ ਘੜੀਆਂ ਦੁਰਲਭ ਦੇਹ ਦੇ ਬੇਸ਼ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਬਤੀਤ ਕਰ ਰਹੇ ਹੋ ਜੋ ਮੁੱਖ ਵਾਕ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਇਹ ਤੁਰਪੀ ਇਲਾਹੀ ਬਾਣੀ ਦਾ ਪਾਵਨ ਸ਼ਬਦ ਜੋ ਤਨਾਸਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 661 ਉੱਤੇ ਸੁਪਾਏ ਮਾਨ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ਾਂ ਕਰ ਰਹੇ ਹਨ ਉਹ ਸਮੁੱਚੇ ਸੰਸਾਰ ਦੇ ਲੋਕਾਂ ਦੇ ਕੰਮ ਆਉਣ ਵਾਲੀ ਹੈ ਔਰ ਤੁਰਕੀ ਇਲਾਹੀ ਬਾਣੀ ਦਾ ਉਪਦੇਸ਼ ਸਮੁੱਚੀ ਕਾਇਨਾਤ ਦੇ ਕਲਿਆਣ ਵਾਸਤੇ ਰਚਿਆ ਗਿਆ। ਇਹ ਉਪਦੇਸ਼ ਕੱਲਾ ਸਿੱਖਾਂ ਵਾਸਤੇ ਨਹੀਂ, ਇਹ ਉਪਦੇਸ਼ ਦੁਨੀਆਂ ਦਾ ਕੋਈ ਵੀ ਮਨੁੱਖ ਜਪੇਗਾ, ਭਾਵੇਂ ਉਹ ਜੈਨੀ ਹੈ, ਬੋਧੀ ਹੈ, ਈਸਾਈ ਹੈ, ਮੁਸਾਈ ਹੈ, ਪਾਰਸੀ ਹੈ, ਮੁਸਲਮਾਨ ਹੈ। ਮਹਾਰਾਜ ਨੇ ਹੁਕਮ ਕੀਤਾ ਜੋ ਜੋ ਜਪੈ ਤਿਸ ਕੀ ਗਤ ਹੋਏ। ਤੁਰਕੀ ਇਲਾਹੀ ਬਾਣੀ ਦਾ ਇਹ ਉਪਦੇਸ਼ ਜੋ ਵੀ ਧਾਰਨ ਕਰੇਗਾ ਡੈਫੀਨੇਟ ਉਸ ਬੰਦੇ ਦੀ ਇਸ ਸੰਸਾਰ ਦੇ ਦੁੱਖਾਂ ਤੋਂ, ਜਨਮ ਮਰਨ ਤੋਂ ਔਰ ਵਿਕਾਰਾਂ ਤੋਂ ਮੁਕਤੀ ਹੋਏਗੀ। ਅੱਜ ਸਤਿਗੁਰ ਜੀ ਉਸ ਜਿੰਦ ਦਾ ਜ਼ਿਕਰ ਕਰ ਰਹੇ ਹਨ, ਉਸ ਜੀਵ ਦਾ ਜ਼ਿਕਰ ਕਰ ਰਹੇ ਹਨ ਜਿਸ ਨੂੰ ਗੁਰੂ ਦੀ ਬਾਣੀ, ਰੱਬ ਦਾ ਉਪਦੇਸ਼, ਪਰਮੇਸ਼ਵਰ ਵਾਹਿਗੁਰੂ ਜੀ ਦੀ ਯਾਦ ਵਿਸਰ ਗਈ ਤੇ ਵਿਸਰਨ ਤੋਂ ਬਾਅਦ ਫਿਰ ਦੁੱਖ ਕੀ ਮਿਲਦਾ ਹੈ। ਫਿਰ ਮਹਾਰਾਜ ਜੀ ਚੇਤੇ ਕਰਾਉਂਦੇ ਕਿ ਤੈਨੂੰ ਇਹ ਦੁੱਖ ਕਿਉਂ ਲੱਗਿਆ ਹੈ, ਤੂੰ ਕਰਨਾ ਕੀ ਸੀ, ਸੰਸਾਰ ਵਿੱਚ ਕੀਤਾ ਕੀ ਹੈ ਔਰ ਇਸ ਕਰਨ ਦੇ ਬਦਲੇ ਜਿਹੜੇ ਤੈਨੂੰ ਦਾਗ ਤੇ ਦੋਸ਼ ਲੱਗੇ ਹਨ ਉਹਨਾਂ ਕਾਰਨਾਂ ਕਰਕੇ ਤੈਨੂੰ ਰੱਬ ਦੇ ਘਰ ਵਿੱਚ ਥਾਂ ਨਹੀਂ ਮਿਲੇਗੀ, ਵਾਰ ਵਾਰ ਤੇਰਾ ਜਨਮ ਮਰਨ ਟੇਢੀਆਂ ਜੁਨ ਦੁੱਖ ਮਿਲਣਗੇ। ਫਿਰ ਅਖੀਰ ਤੇ ਜਾ ਕੇ ਸਤਿਗੁਰ ਜੀ ਸਾਨੂੰ ਸੰਸਾਰੀ ਜੀਵਾਂ ਦੀ ਆਸ ਵੱਧਦੇ ਹਨ ਕਿ ਨਿਰਾਸ਼ ਨਾ ਹੋਈ, ਜੇ ਤੇਰੇ ਕੋਲੋਂ ਸੰਸਾਰ ਵਿੱਚ ਕੁਕਰਮ ਪਾਪ ਰੱਬ ਨੂੰ ਵਿਸਰ ਕੇ ਭੁੱਲਾਂ ਹੋਈਆਂ ਨੇ ਤੇ ਨਿਰਾਸ਼ ਨਾ ਹੋ ਕੇ ਬਹਿ ਜਾਈ, ਇੱਕ ਆਸ ਦੀ ਕਿਰਨ ਹੈ, ਤੂੰ ਗੁਰੂ ਦੇ ਅੱਗੇ ਆਪਾ ਸਮਰਪਣ ਕਰ। ਜੇ ਗੁਰੂ ਨੇ ਤੇਰੇ ਉੱਤੇ ਕਰਮ ਬਖਸ਼ਿਸ਼ ਕਰ ਦਿੱਤੀ, ਤੇਰਾ ਮਨ ਆਤਮਾ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪਿਆ ਤੇ ਫਿਰ ਇਹ ਵੀ ਸੱਚ ਹੈ ਜਿਸ ਪਰਮਾਤਮਾ ਦੇ ਘਰ ਦਾਗ ਤੇ ਦੋਸ਼ਾਂ ਨਾਲ ਭਰੇ ਬੰਦੇ ਨੂੰ ਥਾਂ ਨਹੀਂ, ਜਿੱਦਣ ਗੁਰੂ ਦੀ ਜਾਮਣੀ ਪੈ ਜਾਂਦੀ ਹੈ ਉਦਣ ਸਾਰੇ ਪਰਦੇ ਸਾਰੇ ਪਾਪ ਪਰਦੇ ਪਾ ਕੇ ਕੱਜ ਕੇ ਗੁਰੂ ਰੱਬ ਦੇ ਘਰ ਉਸ ਜੀਵ ਨੂੰ ਪ੍ਰਵਾਨ ਕਰਾ ਦਿੰਦਾ। ਪਰਮਾਤਮਾ ਬਹੁਤ ਮਹਾਨ ਹੈ, ਉਹ ਦਿਆਲੂ ਹੈ, ਉਹ ਔਗਣ ਦੇਖ ਕੇ ਵੀ ਸੰਸਾਰ ਦੇ ਲੋਕਾਂ ਤੇ ਕ੍ਰੋਧਵਾਨ ਨਹੀਂ ਹੁੰਦਾ। ਤੂੰ ਉਹਦੇ ਅੱਗੇ ਆਪਾ ਸਮਰਪਣ ਕਰ ਔਰ ਜੇ ਸਤਿਗੁਰ ਦੀ ਨਦਰ ਕਿਰਪਾ ਹੋਈ ਤੇਰੇ ਸਾਰੇ ਗੁਨਾਹ ਤੇ ਪਾਪ ਬਖਸ਼ੇ ਜਾਣਗੇ। ਸਤਿਗੁਰ ਜੀ ਸਾਨੂੰ ਆਸ ਵਾਲਾ ਰਸਤਾ ਦਿਖਾਉਂਦੇ ਹਨ। ਆਓ ਪਾਵਨ ਸ਼ਬਦ ਦੀ ਵਿਚਾਰ ਵਿੱਚ ਆਪੋ ਆਪਣੀ ਸੁਰਤ ਜੋੜੀਏ, ਮਨ ਚ ਇਕਾਗਰ ਕਰਕੇ ਲਾਓ ਹਾਜ਼ਰੀ, ਦੋਵੇਂ ਹੱਥ ਜੋੜ

0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਨਾਸਰੀ ਰਾਗ ਅੰਦਰ ਬਖਸ਼ਿਸ਼ ਕਰਦੇ ਹਨ। ਇਸ ਰਾਗ ਦਾ ਇਹ ਪੰਜਵਾਂ ਸ਼ਬਦ ਹੈ ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ। ਜੀਉ ਤਪਤ ਹੈ ਬਾਰੋ ਵਾਰ, ਜੀਉ ਦਾ ਅਰਥ ਹੈ ਜਿੰਦ, ਜਿੰਦ ਕਹੀਏ ਆਤਮਾ ਨੂੰ। ਇਹ ਜਿਹੜਾ ਜੀਵ ਹੈ, ਇਹ ਜੀਵ ਆਤਮਾ, ਇਹ ਜਿੰਦ ਵਾਰ ਵਾਰ ਤਪ ਰਹੀ, ਭਾਵ ਦੁਖੀ ਹੋ ਰਹੀ ਹੈ, ਵਾਰ ਵਾਰ ਬਿਲਕ ਰਹੀ ਹੈ, ਵਾਰ ਵਾਰ ਇਸ ਨੂੰ ਦੁੱਖ ਤੇ ਤਪਸ਼ ਕਿਉਂ ਆਉਂਦੀ ਹੈ? ਕਿਉਂਕਿ ਇਹਨੂੰ ਰੱਬ ਪਰਮਾਤਮਾ ਵਾਹਿਗੁਰੂ ਜੀ ਦੀ ਆਸ ਵਿਸਰ ਗਈ। ਇੱਕ ਧਿਆਨ ਨਾਲ ਬਚਨ ਹਿਰਦੇ ਵਿੱਚ ਵਸਾਇਓ ਕਿ ਇਹ ਜਿੰਦ ਹੀ ਕਿਉਂ ਤੜਫਦੀ ਹੈ, ਇਸ ਜੀਵ ਆਤਮਾ ਨੂੰ ਤਪਸ਼ ਕਿਹੜੀ ਚੀਜ਼ ਦੀ ਹੈ, ਇਸ ਜਿੰਦ ਆਤਮਾ ਨੂੰ ਦਰਦ ਕਿਸ ਚੀਜ਼ ਦਾ ਹੈ? ਤਾਂ ਮਹਾਰਾਜ ਜੀ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਸੰਸਾਰ ਵਿੱਚ ਜੋ ਕੁਝ ਵੀ ਤੈਨੂੰ ਦਿਸ ਰਿਹਾ, ਮਨੁੱਖੀ ਮਨ ਦਾ ਸੁਭਾਅ ਹੈ, ਜੋ ਕੁਝ ਸੰਸਾਰ ਵਿੱਚ ਨਜ਼ਰ ਆਉਂਦਾ ਇਹ ਉਹਦੀ ਆਸ ਰੱਖ ਕੇ ਤੁਰ ਪੈਂਦਾ। ਸਭ ਤੋਂ ਪਹਿਲਾਂ ਇਹਨੂੰ ਆਪਣੇ ਸਰੀਰ ਦੀ ਆਸ ਹੈ, ਅਜੇ ਮੈਂ ਜਵਾਨ ਹੋਣਾ ਹੈ, ਅਜੇ ਮੇਰੇ ਸਰੀਰ ਤੇ ਜਵਾਨੀ ਆਉਣੀ ਹੈ, ਅਜੇ ਮੈਂ ਫਲਾਨੇ ਕੰਮ ਕਰਨੇ ਨੇ। ਫਿਰ ਜਵਾਨ ਹੋ ਕੇ ਇਹਨੂੰ ਬੁਢੇਪੇ ਦੀ ਆਸ ਹੈ, ਮੈਂ ਬਿਰਧ ਹੋਵਾਂਗਾ, ਮੇਰਾ ਸਾਰਾ ਸਮਾਜ, ਮੇਰਾ ਪਰਿਵਾਰ, ਮੇਰੇ ਰਿਸ਼ਤੇਦਾਰ ਮੇਰਾ ਸਤਿਕਾਰ ਕਰਨਗੇ, ਫਿਰ ਮੇਰਾ ਹੁਕਮ ਮੰਨਿਆ ਕਰਨਗੇ। ਅਨੇਕਾਂ ਆਸਾਂ ਰੱਖ ਕੇ ਤੁਰਦਾ ਜਿਹੜਾ ਜ਼ਿੰਦਗੀ ਵਿੱਚ ਪੈਸਾ ਕਮਾਇਆ, ਉਸ ਪਦਾਰਥ ਪੈਸੇ ਦੀ ਆਸ, ਪੁੱਤਰ ਧੀਆਂ ਦੀ ਆਸ, ਸੰਸਾਰ ਵਿੱਚ ਜੋ ਕੁਝ ਵੀ ਦਿਸਦਾ ਕਿਸੇ ਨਾ ਕਿਸੇ ਉੱਤੇ ਆਸ ਰੱਖ ਕੇ ਤੁਰਦਾ। ਪਰ ਕੁਦਰਤ ਦਾ ਇੱਕ ਨਿਯਮ ਹੈ, ਜੋ ਕੁਝ ਸਾਨੂੰ ਨਜ਼ਰ ਆਉਂਦਾ ਉਹ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ। ਧਿਆਨ ਵਿੱਚ ਰੱਖਿਓ, ਇਹ ਜ਼ਰੂਰੀ ਨਹੀਂ ਕਿ ਸੰਸਾਰ ਵਿੱਚ ਤੁਹਾਡੇ ਕੋਲ ਪੈਸਾ ਘੱਟ ਜਾਏ ਤੇ ਦੁਨੀਆ ਤੁਹਾਡਾ ਸਾਥ ਛੱਡ ਜਾਂਦੀ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਗਰੀਬ ਹੋ ਗਏ ਤੇ ਲੋਕ ਤੁਹਾਡੇ ਤੋਂ ਮੁੱਖ ਮੋੜ ਲੈਣਗੇ। ਇਹ ਵੀ ਹਕੀਕਤ ਹੈ, ਦੋਵਾਂ ਹਾਲਤਾਂ ਵਿੱਚ ਸੰਸਾਰ ਆਪਣੀ ਆਸ ਗਵਾਉਂਦਾ। ਤੁਸੀਂ ਸੰਸਾਰ ਦੇ ਉਸ ਪੈਮਾਨੇ ਤੋਂ ਗਰੀਬੀ ਵਿੱਚ ਚਲੇ ਜਾਓਗੇ ਤਾਂ ਵੀ ਦੁਨੀਆ ਦੇ ਲੋਕ ਮੂੰਹ ਫੇਰ ਲੈਣਗੇ। ਜਿੱਦਣ ਆਪਣੇ ਤੋਂ ਚਾਰ ਕਦਮ ਅੱਗੇ ਲੰਘੋਗੇ ਤਾਂ ਵੀ ਤੁਹਾਡੇ ਨਾਲ ਚੱਲਣ ਵਾਲੇ ਲੋਕ ਤੁਹਾਡੇ ਨਾਲ ਮੂੰਹ ਫੇਰ ਲੈਣ। ਦੋਵਾਂ ਹਾਲਾਤਾਂ ਵਿੱਚ ਸੰਸਾਰ ਦੇ ਲੋਕ ਆਸ ਤੋੜ ਦਿੰਦੇ ਨੇ। ਗਰੀਬੀ ਵਿੱਚ ਜਾਓਗੇ, ਸੰਸਾਰ ਦੇ ਲੋਕ ਤਾਂ ਵੀ ਇਸ ਤਰ੍ਹਾਂ ਨੇ ਕਿ ਤੁਹਾਡਾ ਸਾਥ ਛੱਡ ਦੇਣਗੇ, ਔਰ ਜਦੋਂ ਅਮੀਰੀ ਵਿੱਚ ਜਾਓਗੇ ਤਾਂ ਵੀ ਇਹ ਦੁੱਖ ਵਿਆਪੇਗਾ, ਬਹੁਤੇ ਲੋਕ ਉਦੋਂ ਵੀ ਤੁਹਾਡਾ ਸਾਥ ਛੱਡ ਜਾਣਗੇ। ਜਦੋਂ ਕੋਈ ਬੰਦਾ ਆਪਣੀ ਪੋਜੀਸ਼ਨ ਤੋਂ ਡਾਊਨ ਹੁੰਦਾ ਲੋਕ ਉਦੋਂ ਵੀ ਮੂੰਹ ਮੋੜਦੇ ਨੇ, ਜਦੋਂ ਕੋਈ ਦੁਨੀਆ ਵਿੱਚ ਤਰੱਕੀ ਕਰਦਾ ਲੋਕ ਉਦੋਂ ਵੀ ਮੂੰਹ ਮੋੜਦੇ ਨੇ। ਦੋਵਾਂ ਪਾਸੇ ਸੰਸਾਰ ਦੁੱਖ ਤੇ ਦੁਸ਼ਮਣ ਬਣਦਾ। ਹਰ ਹਾਲਤ ਵਿੱਚ ਦੁਨੀਆ ਦੀ ਚੀਜ਼ ਆਪਣੀ ਜਗ੍ਹਾ ਤੋਂ ਹਿੱਲ ਜਾਂਦੀ ਹੈ। ਪੁੱਤਰ ਧੀਆਂ ਤੇ ਆਸ ਹੈ, ਜਿੱਦਣ ਆਸ ਟੁੱਟਦੀ ਹੈ ਉਦਣ ਜਿੰਦ ਤਪਦੀ ਹੈ। ਪੈਸੇ ਉੱਤੇ ਆਸ ਹੈ, ਜਿੱਦਣ ਘਟਦਾ ਉਦਣ ਜੀਵ ਆਤਮਾ ਨੂੰ ਤਪਸ਼ ਆਉਂਦੀ ਹੈ। ਔਰ ਖਿਆਲ ਕਰਿਓ, ਬੰਦੇ ਨੂੰ ਸਰੀਰ ਤੇ ਆਸ ਤੇ ਦੁਨੀਆ ਦੇ ਕੰਮਾਂ ਤੇ ਆਸ, ਜਿੱਦਣ ਸਰੀਰ ਨੂੰ ਰੋਗ ਲੱਗਦਾ ਉਦਣ ਵੀ ਜਿੰਦ ਤਪਦੀ ਹੈ, ਕਿਉਂਕਿ ਇਹ ਚੀਜ਼ ਆਪਣੀ ਜਗ੍ਹਾ ਤੋਂ ਹਿਲਦੀ ਹੈ। ਇਹ ਸੰਸਾਰ ਨੇ ਘਟਦਾ ਵੱਧਦਾ ਰਹਿਣਾ, ਪਦਾਰਥ ਰੱਬ ਨੇ ਬਣਾਇਆ ਹੀ ਇਸ ਤਰ੍ਹਾਂ। ਉਹਦੇ ਵਿੱਚ ਜਿੰਨਾ ਬੰਦਾ ਆਸ ਰੱਖ ਕੇ ਤੁਰਦਾ ਉਨੀ ਜਿੰਦ ਆਤਮਾ ਦੁਖੀ ਹੁੰਦੀ ਹੈ। ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਤੇਰੀ ਜਿੰਦ ਦੇ ਦੁਖੀ ਹੋਣ ਦਾ ਕਾਰਨ ਹੈ ਤੂੰ ਉਹਨਾਂ ਚੀਜ਼ਾਂ ਤੇ ਆਸ ਰੱਖ ਲਈ ਜਿਨ੍ਹਾਂ ਨੇ ਆਪਣੀ ਜਗ੍ਹਾ ਤੋਂ ਹਿੱਲ ਜਾਣਾ, ਜਿਨ੍ਹਾਂ ਨੇ ਤੇਰਾ ਸਾਥ ਨਹੀਂ ਦੇਣਾ, ਜੋ ਸਦੀਵੀ ਤੇਰਾ ਸਾਥ ਨਹੀਂ ਦੇ ਸਕਦੇ। ਦੁਨੀਆ ਦਾ ਸਾਥ ਹੈ ਪਰ ਭੰਗ ਰੂਪ ਵਿੱਚ ਹੈ, ਭੰਗ ਸਮਝਦੇ ਹੋ, ਖੰਡਿਤ ਹੋਣ ਵਾਲਾ। ਅੱਜ ਹੈ, ਕੱਲ ਨਹੀਂ ਹੋਏਗਾ। ਅੱਜ ਸਰੀਰ ਤੰਦਰੁਸਤ ਹੈ, ਕੱਲ ਹੋ ਸਕਦਾ ਨਾ ਹੋਵੇ। ਅੱਜ ਤੇਰੇ ਸੰਸਾਰ ਦੇ ਲੋਕ ਤੇਰੇ ਮਗਰ ਚੱਲਦੇ ਨੇ, ਕੱਲ ਹੋ ਸਕਦਾ ਤੇਰੇ ਵਿਰੋਧ ਵਿੱਚ ਖਲੋ ਜਾਣ। ਅੱਜ ਪੁੱਤਰ ਧੀਆਂ ਸੰਸਾਰ ਪਰਿਵਾਰ ਤੇਰੇ ਨਾਲ ਹੈ, ਕੱਲੂ ਹੋ ਸਕਦਾ ਇਹ ਭੰਗ ਹੋ ਜਾਣਗੇ, ਤੇਰੇ ਸਾਥ ਨਹੀਂ ਰਹਿਣਗੇ। ਇਹ ਖਿਆਲ ਵਿੱਚ ਰੱਖਿਓ, ਜਦੋਂ ਬੰਦਾ ਸਰੀਰ ਕਰਕੇ ਰੋਗੀ ਹੁੰਦਾ, ਮੈਨੂੰ ਮਾਫ ਕਰਿਓ, ਭਾਵੇਂ ਇੱਕ ਮਾਂ ਦੇ ਚਾਰ ਪੁੱਤਰ ਹੋਣ, ਗੁਸਤਾਖੀ ਮਾਫ, ਸਰੀਰ ਦਾ ਰੋਗ ਲੰਬਾ ਹੋ ਜਾਏ। ਜਿਹੜੇ ਆਪਣੀ ਜ਼ਬਾਨ ਤੋਂ ਮਾਂ ਜਾਂ ਪਿਓ ਕਹਿ ਕੇ ਕਿੰਨੀ ਥੱਕਦੇ, ਜਿਨ੍ਹਾਂ ਦੀ ਖਾਤਰ ਸਭ ਕੁਝ ਮਿਹਨਤ ਕਰਕੇ ਸਰੀਰ ਤੇ ਦੁੱਖ ਸੁੱਖ ਝੱਲ ਕੇ ਬੰਦਾ ਬਣਾਉਂਦਾ, ਜਿੱਦਣ ਸਰੀਰ ਰੋਗੀ ਹੁੰਦਾ ਉਦਣ ਉਹ ਲੰਬਾ ਸਾਥ ਨਹੀਂ ਦਿੰਦੇ। ਸਾਥ ਭੰਗ ਹੈ, ਰਾਤ ਪਏਗੀ ਉਹ ਆਪਣੇ ਘਰ ਚਲੇ ਜਾਣਗੇ, ਰਾਤ ਪਏਗੀ ਉਹ ਸੌ ਜਾਣਗੇ। ਇੱਥੋਂ ਤੱਕ ਚਾਰ ਪੁੱਤਰ ਹੋਣਗੇ, ਇੱਕ ਦੂਜੇ ਨਾਲ ਲੜਨਗੇ, ਮੇਰੇ ਕਿਹੜਾ ਇਕੱਲੇ ਦੀ ਮਾਂ ਹੈ, ਜਿੱਦਾਂ ਦੀ ਮੇਰੀ ਉਦਾਂ ਦੀ ਤੇਰੀ, ਤੂੰ ਵੀ ਹੁਣ ਰਾਤ ਰਹਿ। ਹੋਸਪਿਟਲ ਵਿੱਚ ਮੈਂ 2 ਰਾਤਾਂ ਰਿਹਾ, ਤੂੰ ਵੀ 2 ਰਹਿ। ਅੱਧਾ ਖਰਚਾ ਮੈਂ ਦਿੱਤਾ, ਅੱਧਾ ਤੂੰ ਦੇ। ਦੁਨੀਆਂ ਦਾ ਸਾਥ ਭੰਗ ਰੂਪ ਵਿੱਚ ਹੈ, ਇਹ ਸਦਾ ਨਹੀਂ ਰਹਿੰਦਾ। ਮਰਨ ਤੋਂ ਬਾਅਦ ਵੀ ਲੋਕੀ ਲੜ ਕੇ ਕਹਿੰਦੇ ਨੇ, ਅੱਧਾ ਖਰਚਾ ਤੂੰ ਪਾ ਤੇ ਅੱਧਾ ਭੋਗਦਾ ਮੈਂ ਪਾਵਾਂਗਾ। ਇਹ ਦੁਨੀਆਂ ਦਾ ਸਾਥ ਭੰਗ ਹੈ। ਮੇਰੇ ਗੁਰੂ ਨੇ ਕਿਹਾ, ਇੱਕੋ ਸਾਥ ਅਪੰਗ ਹੈ, ਉਹ ਕਦੇ ਵੀ ਤੇਰਾ ਸਾਥ ਨਹੀਂ ਛੱਡੇਗਾ। ਨਾ ਉਹ ਸੁੱਖ ਵਿੱਚ ਦੂਰ ਹੁੰਦਾ, ਨਾ ਦੁੱਖ ਵਿੱਚ ਦੂਰ ਹੁੰਦਾ, ਨਾ ਉਹ ਤੰਦਰੁਸਤੀ ਵੇਲੇ ਤੇਰਾ ਸਾਥ ਛੱਡਦਾ, ਤੇ ਨਾ ਰੋਗੀ ਹੋਣ ਤੇ ਛੱਡੇਗਾ। ਉਹ ਬੰਦਿਆ, ਦੁਨੀਆਂ ਅੰਤ ਤੇਰੇ ਮਰਨ ਤੇ ਸਾਥ ਛੱਡ ਜਾਏਗੀ। ਇੱਕ ਅਪੰਗ ਸਾਥ ਹੈ ਜਿਹੜਾ ਮਰਨ ਤੋਂ ਬਾਅਦ ਵੀ ਨਹੀਂ ਛੱਡੇਗਾ, ਦਰਗਾਹ ਤੱਕ ਨਹੀਂ ਰਹੇ। ਮਹਾਰਾਜ, ਉਹ ਸਾਥ ਕਿਹੜਾ? ਹਜ਼ੂਰ ਨੇ ਕਿਹਾ, ਉਹਨੂੰ ਲੱਭ, ਗੁਰੂ ਕੋਲ ਆ ਕੇ ਭਾਲ ਕਰੋ ਸਾਥ ਦੀ। ਉਹਨੂੰ ਸਾਹਿਬ ਨੇ ਕਿਹਾ, ਨਾਨਕ ਕੱਚੜਿਆ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆ। ਜਿਹੜੇ ਸੰਸਾਰ ਦੇ ਕੱਚੇ ਸੀ, ਜਿਨ੍ਹਾਂ ਨੂੰ ਤੋੜਨ ਵਾਸਤੇ ਕਿਹਾ, ਉਹਨਾਂ ਨੂੰ ਮਹਾਰਾਜ ਨੇ ਕਿਹਾ, ਓਏ ਜੀ ਬੰਦੇ ਵਿਛੜੇ, ਓਏ ਮੂਆ ਨਾ ਜਾਈ ਛੋੜ। ਉਹ ਹੈ ਗੁਰੂ ਦਾ ਸਾਥ, ਉਹ ਹੈ ਗੁਰੂ ਦੇ ਸ਼ਬਦ ਦਾ ਸਾਥ, ਜਿਹੜਾ ਤੈਨੂੰ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡੇਗਾ। ਦੁਨੀਆਂ ਵਿੱਚ ਜਿੰਦ ਤਾਂ ਤਪਦੀ ਹੈ, ਕਿਉਂਕਿ ਬੰਦਾ ਜਿਹਦੇ ਤੇ ਆਸ ਰੱਖਦਾ, ਇੱਕ ਦਿਨ ਉਹ ਆਸ ਟੁੱਟਦੀ ਹੈ, ਅੰਦਰ ਦਾ ਜੀਓ ਜਿੰਦ ਫਿਰ ਤਪਦੀ ਹੈ ਤੇ ਦੁਖੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਇਹ ਵਾਰ ਵਾਰ ਹੁੰਦਾ, ਕਈ ਜਨਮਾਂ ਤੋਂ ਹੋ ਰਿਹਾ, ਅੱਗੇ ਵੀ ਹੋਏਗਾ। ਜੇ ਤੈਨੂੰ ਇਸ ਗੱਲ ਦੀ ਸਮਝ ਨਾ ਲੱਗੀ,
1: ਤਪ ਤਪ ਖਪਾ ਬਹੁਤ ਬੇਕਾਰ।
0: ਤੇ ਵਾਰ ਵਾਰ ਇਹ ਜਿੰਦ ਆਤਮਾ ਤਪਦੀ ਰਹੇਗੀ, ਖੁਆਰ ਹੁੰਦੀ ਰਹੇਗੀ, ਬੇਕਾਰਾਂ ਵਿੱਚ, ਦੁੱਖਾਂ ਵਿੱਚ, ਰੋਗਾਂ ਵਿੱਚ, ਬਿਮਾਰੀਆਂ ਵਿੱਚ, ਫਿਰ ਜਨਮ ਲਏਗਾ, ਫਿਰ ਰੋਗ ਭੋਗੇਗਾ। ਇਸ ਤਰ੍ਹਾਂ ਇਹ ਸਿਲਸਿਲਾ ਪਿਛਲੇ ਕਈ ਜਨਮਾਂ ਤੋਂ ਚੱਲ ਰਿਹਾ, ਅੱਗੇ ਵੀ ਚੱਲਦਾ ਰਹੇਗਾ। ਇਹ ਦੁੱਖ, ਇਹ ਖੁਆਰੀ ਤੇਰੇ ਪੱਲੇ ਤਦੋਂ ਤੱਕ ਰਹੇਗੀ ਜਦੋਂ ਤੱਕ ਤੈਨੂੰ ਆਸ ਨਾ ਤੋੜਨ ਵਾਲੇ ਉਸ ਪਰਮਾਤਮਾ ਵਾਹਿਗੁਰੂ ਜੀ ਤੇ ਵਿਸ਼ਵਾਸ ਨਹੀਂ ਬੱਝਦਾ, ਜਦੋਂ ਤੱਕ ਤੂੰ ਉਸ ਭੰਗ ਅਕਾਲ ਪੁਰਖ ਨਾਲ ਨਹੀਂ ਜੁੜਦਾ। ਤਾਈਓ ਸਾਹਿਬ ਨੇ ਕਿਹਾ, ਇੱਕੋ ਸਾਥ ਹੈ ਜਿਹੜਾ ਅਪੰਗ ਹੈ, ਉਹਨੂੰ ਕੋਈ ਖੰਡਿਤ ਨਹੀਂ ਕਰ ਸਕਦਾ। ਉਹਦੇ ਅੱਗੇ ਅਰਦਾਸ ਕਰਿਆ ਕਰ, ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਕੂਤੇ। ਉਹਦਾ ਸਾਥ ਅਪੰਗ ਰੂਪ ਵਿੱਚ ਹੈ, ਉਹਦੇ ਅੱਗੇ ਅਰਦਾਸ ਕਰ, ਨਹੀਂ ਤੇ ਵਾਰ ਵਾਰ ਜਨਮ ਮਰਨ ਵਿੱਚ ਖੁਆਰ ਹੋਏਗਾ।
1: ਜੈ ਤਨ ਬਾਣੀ ਵਿਸਰ ਜਾਏ,
0: ਇਸ ਨੂੰ ਬਾਣੀ ਵਿਸਰ ਜਾਂਦੀ ਹੈ। ਹੁਣ ਇੱਥੇ ਬਾਣੀ ਦਾ ਅਰਥ ਮਹਾਰਾਜ ਦੀ ਬਾਣੀ ਵਿੱਚੋਂ ਤੁਹਾਨੂੰ ਜਵਾਬ ਮਿਲੇਗਾ। ਬਾਣੀ ਗੁਰੂ, ਗੁਰੂ ਹੈ ਬਾਣੀ, ਜਿਹਨੂੰ ਗੁਰੂ ਵਿਸਰ ਜਾਂਦਾ ਹੈ। ਗੁਰੂ ਦੇ ਅਰਥ ਨੇ ਗਿਆਨ, ਗੁਰੂ ਦੇ ਅਰਥ ਨੇ ਉਹ ਚਾਨਣ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰਦਾ। ਗੁਰੂ ਦਾ ਅਰਥ ਹੈ ਉਹ ਆਗੂ ਜਿਹੜਾ ਕਿਸੇ ਉਜਾੜ ਪਏ ਹੋਏ ਨੂੰ ਰਸਤਾ ਦਿਖਾ ਕੇ ਮੋਹਰੇ ਹੁੰਦਾ। ਗੁਰੂ ਦਾ ਅਰਥ ਹੈ ਉਹ ਹਸਤੀ ਜਿਹੜੀ ਆਪ ਉਸ ਜਗ੍ਹਾ ਤੇ ਪਹੁੰਚ ਗਈ ਹੈ ਤੇ ਉਹਦੇ ਵਿੱਚ ਸਮਰੱਥਾ ਹੈ, ਉਹ ਲੱਖਾਂ ਕਰੋੜਾਂ ਨੂੰ ਉਸ ਜਗ੍ਹਾ ਤੇ ਲਿਜਾ ਸਕਦੀ ਹੈ। ਮਹਾਰਾਜ ਨੇ ਕਿਹਾ, ਜਿੱਦਣ ਤੈਨੂੰ ਗੁਰੂ ਦਾ ਉਪਦੇਸ਼ ਵਿਸਰ ਜਾਂਦਾ, ਜਿੱਦਣ ਤੈਨੂੰ ਗੁਰੂ ਭੁੱਲ ਜਾਂਦਾ, ਜਿੱਦਣ ਤੈਨੂੰ ਪਰਮਾਤਮਾ ਦੇ ਘਰ ਦਾ ਦਿੱਤਾ ਗੁਰੂ ਦਾ ਸ਼ਬਦ ਵਿਸਰ ਜਾਂਦਾ, ਜਿਸ ਦਿਨ ਤੈਨੂੰ ਪਰਮਾਤਮਾ ਦੀ ਯਾਦ ਵਿਸਰ ਜਾਏਗੀ, ਫਿਰ ਤੇਰੀ ਹਾਲਤ ਇਸ ਤਰ੍ਹਾਂ ਦੀ ਹੋਏਗੀ ਜਿਵੇਂ ਕੋਈ ਬਹੁਤ ਪੱਕਾ ਕੋੜ ਦਾ ਰੋਗੀ ਹੋਵੇ, ਜਿਸ ਰੋਗ ਦਾ ਕੋਈ ਵੀ ਇਲਾਜ ਨਹੀਂ ਹੁੰਦਾ।
1: ਸਿਓ ਪੱਕਾ ਰੋਗੀ ਵਿਲ ਲਾਏ,
0: ਪੱਕਾ ਰੋਗੀ ਦਾ ਅਰਥ ਕੀਤਾ ਕੋੜ ਦਾ ਉਹ ਰੋਗ ਜਿਹੜਾ ਹਟਦਾ ਨਹੀਂ। ਇਸ ਸ਼ਬਦ ਦੀ ਉਥਾਨ ਦਾ ਸੰਬੰਧਤ ਹੈ ਇਤਿਹਾਸ ਵਿੱਚ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਉਦਾਸੀਆਂ ਕਰਦਿਆਂ ਕਰਦਿਆਂ ਦੀਪਾਲਪੁਰ ਗਏ, ਔਰ ਜਦੋਂ ਮਹਾਰਾਜ ਉਸ ਨਗਰ ਵਿੱਚ ਗਏ ਤਾਂ ਰਾਤ ਪੈ ਚੁੱਕੀ ਸੀ। ਹਜ਼ੂਰ ਨੂੰ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਰਾਤ ਪੈ ਗਈ ਹੈ, ਰੁਕਣਾ ਨਹੀਂ। ਕਹਿਣਗੇ, ਰੁਕਣਾ ਹੈ ਮਰਦਾਨਾ, ਪਰ ਰੁਕਣਾ ਉੱਥੇ ਹੈ ਜਿੱਥੇ ਕੋਈ ਜਾਗਦਾ ਹੋਇਆ। ਮਹਾਰਾਜ, ਜਾਗਦੇ ਦੀ ਕੀ ਨਿਸ਼ਾਨੀ ਹੈ? ਕਹਿਣ ਲੱਗੇ, ਜਾਗਦੇ ਦੀ ਨਿਸ਼ਾਨੀ ਹੈ ਉਹਦੇ ਘਰ ਵਿੱਚ ਚਾਨਣ ਹੋਏਗਾ, ਕੋਈ ਦੀਵਾ ਜਗਦਾ ਹੋਇਆ। ਤਾਂ ਪੂਰੇ ਪਿੰਡ ਵਿੱਚੋਂ, ਦੀਪਾਲਪੁਰ ਵਿੱਚੋਂ ਲੰਘੇ, ਕਿਸੇ ਦੇ ਘਰ ਦੀਵਾ ਬੱਤੀ ਨਹੀਂ ਸੀ ਜਗਦਾ। ਰਾਤ ਦਾ ਭੁੱਪ ਹਨੇਰਾ, ਲੋਕ ਭੂਕ ਨੀਂਦ ਵਿੱਚ ਸੁੱਤੇ ਨੇ। ਜਿਵੇਂ ਹੀ ਮਹਾਰਾਜ ਨੇ ਪਿੰਡ ਪਾਰ ਕੀਤਾ, ਮਰਦਾਨੇ ਕਿਹਾ, ਮਹਾਰਾਜ ਪਿੰਡ ਤੇ ਲੰਘੇ, ਕੋਈ ਜਾਗਦਾ ਹੀ ਨਹੀਂ। ਹਜ਼ੂਰ ਨੇ ਕਿਹਾ ਮਰਦਾਨਿਆ ਜਾਗਦਾ ਜਿਹੜਾ ਹੁਣ ਜਾਗੇ ਤੇ ਹੁਣ ਚੇਤੇ ਕਰ ਰਿਹਾ ਉਹਦੇ ਕੋਲ ਜਾਣਾ। ਮਹਾਰਾਜ ਕਿੱਥੇ ਮਿਲੇਗਾ? ਹਜ਼ੂਰ ਕਹਿੰਦੇ ਤੁਰਦੇ ਚੱਲ। ਤੁਰਦਿਆਂ ਤੁਰਦਿਆਂ ਪਿੰਡ ਲੰਘੇ, ਜਦੋਂ ਲਹਿੰਦੇ ਵਾਲੇ ਪਾਸੇ ਸ਼ਮਸ਼ਾਨ ਘਾਟ ਵੱਲ ਗਏ ਤੇ ਨਜ਼ਰ ਪਈ ਦੂਰ ਇੱਕ ਦੀਵਾ ਜਗਦਾ, ਉਹਦੀ ਸਿੱਧੇ ਚਲੇ ਗਏ। ਉਹ ਦੀਵਾ ਕਿਸੇ ਕੁੱਲੀ ਵਿੱਚੋਂ ਰੋਸ਼ਨੀ ਦਿਸ ਰਹੀ ਸੀ, ਕੱਖਾਂ ਘਾਸ ਕੰਨਿਆਂ ਦੀ ਛੰਨ ਪਈ ਹੈ। ਨਜ਼ਦੀਕ ਪਹੁੰਚੇ ਉਹਦੇ ਵਿੱਚੋਂ ਬੜੀ ਭਿਆਨਕ ਰੋਣ ਦੀ ਆਵਾਜ਼ ਆ ਰਹੀ, ਕੋਈ ਬਹੁਤ ਦੁਖੀ ਹੋ ਕੇ ਕਹਿ ਰਿਹਾ, ਐ ਪਰਮਾਤਮਾ ਰੱਬ ਜੀ ਇਹਦੇ ਨਾਲੋਂ ਮੌਤ ਦੇ ਦੇ, ਮੈਂ ਜੀਣਾ ਨਹੀਂ ਚਾਹੁੰਦਾ, ਮੈਨੂੰ ਮੌਤ ਦੇ। ਇਸ ਤਰ੍ਹਾਂ ਤੜਫ ਕੇ ਕੋਈ ਕੁਰਲਾ ਕੇ ਆਵਾਜ਼ ਦੇ ਰਿਹਾ। ਮਹਾਰਾਜ ਨੇ ਕਿਹਾ ਮਰਦਾਨੇ ਇਸ ਬੰਦੇ ਨੂੰ ਵੇਖ ਕੇ ਕੌਣ ਹੈ? ਗੁਰੂ ਤੇ ਜਾਣਦਾ ਸਭ ਕੁਝ। ਜਦੋਂ ਭਾਈ ਮਰਦਾਨਾ ਜੀ ਨੇ ਕੁੱਲੀ ਵਿੱਚ ਆ ਕੇ ਵੇਖਿਆ, ਇੱਕਦਮ ਕੱਪੜੇ ਦੇ ਨਾਲ ਮੂੰਹ ਕੱਜ ਕੇ ਬਾਹਰ ਆ ਗਏ, ਮਹਾਰਾਜ ਉਹ ਬੰਦਾ ਤੇ ਮੈਨੂੰ ਨਜ਼ਰ ਨਹੀਂ ਪਿਆ, ਪਰ ਮਹਾਰਾਜ ਅੰਦਰ ਇੰਨੀ ਬਦਬੂ ਹੈ ਕਿ ਉਸ ਦੁਰਗੰਧ ਵਿੱਚ ਇੱਕ ਪਲ ਵੀ ਖਲੋਤਾ ਨਹੀਂ ਜਾ ਸਕਦਾ। ਹਜ਼ੂਰ ਨੇ ਕਿਹਾ ਇਹਦੀ ਦੁਰਗੰਧ ਤੇ ਦੂਰ ਕਰਨੀ ਹੈ ਮਰਦਾਨਿਆ, ਨਫ਼ਰਤ ਨਾ ਕਰ, ਜਾਂ ਇਹਨੂੰ ਕੁੱਲੀ ਚੋਂ ਬਾਹਰ ਕੱਢ ਕੇ ਲਿਆ। ਜਦੋਂ ਉਸ ਕੋਹੜੀ ਰੋਗੀ ਦੇ ਕੋਲ ਭਾਈ ਮਰਦਾਨਾ ਗਏ, ਆਵਾਜ਼ ਦੇ ਕੇ ਕਿਹਾ ਸੱਜਣਾ ਆ ਕੁੱਲੀ ਤੋਂ ਬਾਹਰ ਆ ਜਾ। ਕੋਹੜੀ ਬੰਦੇ ਦੀ ਬਾਂਹ ਪਕੜ ਕੇ ਬਾਹਰ ਕੱਢਿਆ, ਉਹਦੇ ਹੱਥ ਬਾਹਾਂ ਮੂੰਹ ਇਸ ਤਰ੍ਹਾਂ ਫੋੜਿਆਂ ਨਾਲ ਪਾਣੀ ਚੋ ਰਿਹਾ ਸੀ, ਬੜੀ ਬੇਬਲ ਹਾਲਤ ਹੈ। ਹਜ਼ੂਰ ਦੇ ਸਾਹਮਣੇ ਲਿਆ ਕੇ ਬਿਠਾ ਦਿੱਤਾ। ਰੋਂਦੇ ਕੋਹੜੀ ਨੇ ਕਿਹਾ ਤੁਸੀਂ ਕੌਣ ਹੋ? ਮੇਰੇ ਤੋਂ ਤਾਂ ਮੇਰੇ ਆਪਣੇ ਵੀ ਮੂੰਹ ਮੋੜ ਗਏ, ਮੇਰੇ ਤੋਂ ਤਾਂ ਮੇਰੇ ਆਪਣੇ ਨਫ਼ਰਤ ਕਰਨ ਲੱਗ ਪਏ, ਤੁਸੀਂ ਕੌਣ ਹੋ ਜਿਹੜੇ ਕੋਹੜੀ ਤੇ ਤਰਸ ਕਰ ਰਹੇ ਹੋ? ਭਾਈ ਮਰਦਾਨ ਨੇ ਕਿਹਾ ਇਹ ਕਲਯੁਗ ਤਾਰਕ ਧੰਨ ਗੁਰੂ ਨਾਨਕ ਸਾਹਿਬ ਨੇ। ਕੋਹੜੀ ਦੇ ਕੰਨਾਂ ਚ ਆਵਾਜ਼ ਪਈ, ਇੰਜ ਲੱਗਾ ਜਿਵੇਂ ਗੁਰੂ ਨਾਨਕ ਸਾਹਿਬ ਦਾ ਨਾਮ ਕੰਨਾਂ ਵਿੱਚ ਪੈਂਦਿਆਂ ਦਿਲ ਸ਼ਾਂਤ ਹੋ ਗਿਆ ਹੋਵੇ। ਧੰਨ ਗੁਰੂ ਨਾਨਕ ਸਾਹਿਬ ਦੇ ਸਨਮੁਖ ਬਹਿ ਗਿਆ, ਇਹਦਾ ਮੂੰਹ ਹੱਥ ਪੈਰ ਬਾਹਾਂ ਭਰੀਆਂ ਨੇ ਕੋਹੜ ਨਾਲ। ਹਜ਼ੂਰ ਨੇ ਕਿਹਾ ਸੱਜਣਾ ਤੇਰਾ ਨਾਮ ਕੀ ਹੈ? ਉਹਨੇ ਅੱਖਾਂ ਭਰ ਕੇ ਰੋ ਪਿਆ, ਵਿਰਾਗ ਵਿੱਚ ਕਿਹਾ ਮਹਾਰਾਜ ਹੁਣ ਕਾਹਦਾ ਨਾਮ, ਕਦੇ ਨਾਮ ਹੁੰਦਾ ਸੀ ਮੇਰਾ? ਮਹਾਰਾਜ ਇਸ ਪਿੰਡ ਚੋਂ ਲੰਘ ਕੇ ਆਏ ਹੋ, ਉਸ ਪਿੰਡ ਉਸ ਇਲਾਕੇ ਵਿੱਚ ਕਦੇ ਨਾਮ ਸੀ? ਲੋਕ ਮੈਨੂੰ ਪ੍ਰੇਮਾ ਸੇਠ ਕਹਿੰਦੇ ਸੀ, ਦੂਰੋਂ ਦੂਰੋਂ ਲੋਕ ਵਿਆਜ ਤੇ ਪੈਸੇ ਲੈਣ ਆਉਂਦੇ ਸੀ, ਵੱਡੇ ਵੱਡੇ ਲੋਕ ਮੇਰੇ ਅੱਗੇ ਸਿਰ ਚ ਪਾਉਂਦੇ ਸੀ। ਪਾਤਸ਼ਾਹ ਉਦੋਂ ਨਾਮ ਸੀ, ਅੱਜ ਕਾਹਦਾ ਨਾਮ ਰਹਿ ਗਿਆ? ਹੁਣ ਤਾਂ ਮੇਰੇ ਆਪਣੇ ਵੀ ਪ੍ਰੇਮਾ ਕੋਹੜੀ ਕਹਿੰਦੇ ਨੇ, ਕੋਹੜੀ ਜਾਣ ਕੇ ਆਪਣਿਆਂ ਨੇ ਵੀ ਘਰੋਂ ਕੱਢ ਦਿੱਤਾ। ਮਨ ਵਿੱਚ ਵਹਿਮ ਪੈ ਗਿਆ ਕਿਸੇ ਹੋਰ ਨੂੰ ਨਾ ਲੱਗ ਜਾਏ, ਉਹਨਾਂ ਘਰੋਂ ਬਾਹਰ ਜ਼ਮੀਨ ਵਿੱਚ ਛੰਨ ਬਣਾ ਦਿੱਤੀ। ਮਹਾਰਾਜ ਕੁਝ ਮਹੀਨੇ ਦਿਨ ਤਾਂ ਰੋਟੀ ਦਿੰਦੇ ਰਹੇ, ਹੁਣ ਤੇ ਭੁੱਲ ਹੀ ਗਏ ਕਿ ਸਾਡਾ ਕੋਈ ਸੀ। ਹੁਣ ਮੈਨੂੰ ਤਨ ਦਾ ਰੋਗ ਵੀ ਸਤਾਉਂਦਾ ਤੇ ਪੇਟ ਦੀ ਭੁੱਖ ਵੀ ਸਤਾਉਂਦੀ ਹੈ, ਇਹਦੇ ਨਾਲੋਂ ਚੰਗਾ ਮੇਰੀ ਮੌਤ ਹੋ ਜਾਏ, ਮਹਾਰਾਜ ਮੈਨੂੰ ਮੌਤ ਦੇ ਦਿਓ। ਹਜ਼ੂਰ ਨੇ ਕਿਹਾ ਭਾਈ ਸੱਜਣਾ ਤੈਨੂੰ ਮੌਤ ਨਹੀਂ, ਅਸੀਂ ਜੀਵਨ ਦੇਣ ਆਏ। ਕੌਣ ਕਿਹਾ ਮਹਾਰਾਜ? ਮਹਾਰਾਜ ਮੇਰੇ ਕੋੜ ਉੱਤੇ ਤੁਹਾਨੂੰ ਨਫ਼ਰਤ ਨਹੀਂ ਆਉਂਦੀ? ਹਜ਼ੂਰ ਨੇ ਕਿਹਾ ਸੱਜਣਾ ਤੇਰਾ ਤੇ ਸਿਰਫ ਤਨ ਕੋੜੀ ਹੈ, ਔਰ ਕੁਝ ਪਰਸੈਂਟ ਤੇਰਾ ਮਨ ਕੋੜੀ ਹੈ, ਮਨ ਦੇ ਕੋੜੀ ਕਰਕੇ ਤੇਰਾ ਤਨ ਕੋੜੀ ਹੋਇਆ। ਸੱਜਣਾ ਇਹ ਤਨ ਦਾ ਕੋੜ ਹੈ, ਅਸੀਂ ਤੇ ਮਨ ਦੇ ਕੋੜੀਆਂ ਤੋਂ ਵੀ ਨਫ਼ਰਤ ਨਹੀਂ ਕਰੀਦੀ, ਸਾਡੀ ਡਿਊਟੀ ਹੀ ਰੱਬ ਦੇ ਘਰੋਂ ਕੋੜ ਹਟਾਉਣ ਦੀ ਲੱਗੀ ਹੈ। ਹਜ਼ੂਰ ਨੇ ਕੋਲ ਬਿਠਾ ਕੇ ਕਿਹਾ ਪ੍ਰੇਮੇ ਕੋੜੀ ਤੈਨੂੰ ਰੋਗ ਪਤਾ ਕਿਉਂ ਲੱਗਾ? ਰੱਬ ਨੇ ਕਈ ਜਨਮ ਤੈਨੂੰ ਸੁੱਖ ਦਿੱਤਾ, ਕਿਸੇ ਜਨਮ ਵਿੱਚ ਵੀ ਤੂੰ ਰੱਬ ਦਾ ਸ਼ੁਕਰ ਨਹੀਂ ਕੀਤਾ, ਉਹਦੀਆਂ ਦਾਤਾਂ ਦਾ ਬੁਰਾ ਇਸਤੇਮਾਲ ਕੀਤਾ, ਲੋਕਾਂ ਨਾਲ ਬੇਈਮਾਨੀ ਠੱਗੀ ਚੋਰੀ ਕਰਕੇ ਜੀਵਨ ਬਤੀਤ ਕੀਤਾ। ਜਿੱਦਣ ਕਿਸੇ ਦੇ ਪਾਪ ਭਰ ਜਾਣ ਉਦਣ ਪਰਤ ਕੇ ਉਹਨੂੰ ਪਾਪਾਂ ਦਾ ਫਲ ਮਿਲਦਾ। ਅੱਜ ਵੇਖ ਜਿਨ੍ਹਾਂ ਤੇ ਆਸ ਰੱਖ ਕੇ ਬੈਠਾ ਸੀ ਤੇਰੇ ਪੁੱਤਰ ਧੀਆਂ ਕਿੱਥੇ ਨੇ? ਅੱਜ ਕੌਣ ਹੈ ਜਿਨ੍ਹਾਂ ਦੀ ਖਾਤਰ ਇੱਕ ਦੂਣੀ ਦੋ ਦੋ ਦੂਣੀ ਚਾਰ ਕਰਕੇ ਜ਼ਮੀਨਾਂ ਵਧਾਉਂਦਾ ਸੀ? ਅੱਜ ਕਿਹੜਾ ਤੇਰੇ ਕੋਲ ਹੈ ਤੇਤੋਂ ਸਭ ਮੂੰਹ ਮੋੜ ਗਏ? ਜਦੋਂ ਦੁਨੀਆ ਵੱਲੋਂ ਆਸ ਟੁੱਟ ਜਾਏ ਕੋਈ ਪਰਮਾਤਮਾ ਨੂੰ ਉਦਣ ਚੇਤੇ ਕਰੇ, ਫਿਰ ਰੱਬ ਨੂੰ ਇਹ ਕਿਰਪਾ ਕਰਨੀ ਪੈਂਦੀ ਜਿਹੜੀ ਅੱਜ ਤੇਰੇ ਤੇ ਹੋਣ ਲੱਗੀ ਹੈ। ਉਹ ਰੋ ਰਿਹਾ ਸੀ, ਮਹਾਰਾਜ ਨੇ ਗਲ ਵਿੱਚੋਂ ਇਸ ਤਰ੍ਹਾਂ ਕੱਪੜਾ ਲਾਹ ਕੇ ਦਿੱਤਾ ਹਜ਼ੂਰੀਆ। ਭਾਈ ਮਰਦਾਨੇ ਨੂੰ ਕਿਹਾ ਇਹਦੇ ਜ਼ਖਮਾਂ ਤੇ ਫੇਰ ਇਹਦਾ ਪਾਣੀ ਸੁਕਾ। ਨਾਲ ਦੀ ਨਾਲ ਉਹਦੇ ਹੱਥ ਪੈਰ ਮੂੰਹ ਤੇ ਕੱਪੜੇ ਨਾਲ ਪਾਣੀ ਸੁਕਾਇਆ ਤੇ ਨਾਲ ਹਜ਼ੂਰ ਨੇ ਕਿਹਾ ਜਪ ਪ੍ਰੇਮੇ ਕੋੜੀ ਸਤਨਾਮ ਸ੍ਰੀ ਵਾਹਿਗੁਰੂ। ਕਈ ਘੜੀਆਂ ਨਾਮ ਜਪਦਾ ਰਿਹਾ। ਅੰਮ੍ਰਿਤ ਵੇਲਾ ਹੋਣ ਤੱਕ ਉਹਦਾ ਕੋੜ ਮੱਧਮ ਪੈ ਗਿਆ, ਸਰੀਰ ਚੋਂ ਪਾਣੀ ਸਿਮਣਾ ਬੰਦ ਹੋ ਗਿਆ। ਇੰਜ ਲੱਗਾ ਜਿਵੇਂ ਸਰੀਰ ਦਾ ਭਾਰ ਉਤਰ ਗਿਆ ਹੋਵੇ। ਫਿਰ ਅੰਮ੍ਰਿਤ ਵੇਲਾ ਹੋਇਆ, ਹਜ਼ੂਰ ਨੇ ਉੱਥੇ ਬਹਿ ਕੇ ਸ਼ਬਦ ਉਚਾਰਨ ਕੀਤਾ, ਤੇਰੀ ਜਿੰਦ ਤਪਦੀ ਹੈ ਕਿਉਂਕਿ ਤੈਨੂੰ ਰੱਬ ਦਾ ਉਪਦੇਸ਼ ਵਿਸਰ ਗਿਆ। ਆਹ ਸ਼ਬਦ ਕੁਝ ਵਿਦਵਾਨ ਇਸ ਤਰ੍ਹਾਂ ਉਥਾਨਕਾ ਲਿਖਦੇ ਨੇ, ਉੱਥੇ ਬਹਿ ਕੇ ਸਾਹਿਬ ਨੇ ਕਿਹਾ ਕਿ ਜੀਉ ਤਪਦ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਤੇ ਮਹਾਰਾਜ ਨੇ ਅੱਗੇ ਫਿਰ ਉਹਦਾ ਕਾਰਨ ਦੱਸਿਆ, ਤੈਨੂੰ ਰੋਗ ਕਿਉਂ ਫੁੱਟਿਆ, ਤੈਨੂੰ ਕੋੜ ਕਿਉਂ ਲੱਗਿਆ, ਜਿਹੜੇ ਰੱਬ ਨੇ ਅੱਖਾਂ ਨੱਕ ਕੰਨ ਜੇਬਾਂ ਸਭ ਕੁਝ ਦਿੱਤਾ ਸੀ, ਕਦੇ ਇਸ ਜੇਬਾਂ ਨਾਲ ਤੂੰ ਜਪਿਆ ਹੀ ਨਹੀਂ ਪ੍ਰੇਮਿਆ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਤਨ ਦਾ ਕੋੜ ਹਟਾਇਆ, ਉਹਨੂੰ ਨਾਮ ਜਪਾ ਕੇ ਗਿਆਨ ਦੇ ਕੇ ਮਨ ਦਾ ਕੋੜ ਹਟਾਇਆ। ਪਰਤ ਕੇ ਕਿਹਾ, ਹੁਣ ਘਰ ਨਾ ਜਾਈ, ਤੇਰੇ ਕੋਲ ਸਭ ਆਉਣਗੇ, ਇੱਥੇ ਬਹਿ ਕੇ ਨਾਮ ਜਪ ਤੇ ਦੂਜਿਆਂ ਨੂੰ ਜਪਾ ਜਾ, ਜਿਹੜਾ ਤੇਰੀ ਸੰਗਤ ਕਰੇਗਾ ਉਹਦੇ ਤਨ ਦਾ ਕੋੜ ਨਹੀਂ ਉਹਦੇ ਮਨ ਦਾ ਕੋੜ ਵੀ ਹਟੇਗਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ, ਸਾਊਥ ਵੈਸਟ, ਕੈਲਗਰੀ।
0: ਉਹਦੇ ਤਨ ਦਾ ਕੋੜ ਹਟਾਇਆ, ਉਹਨੂੰ ਨਾਮ ਜਪਾ ਕੇ ਗਿਆਨ ਦੇ ਕੇ ਮਨ ਦਾ ਕੋੜ ਹਟਾਇਆ। ਪਰਤ ਕੇ ਕਿਹਾ, ਹੁਣ ਘਰ ਨਾ ਜਾਈ, ਤੇਰੇ ਕੋਲ ਸਭ ਆਉਣਗੇ, ਇੱਥੇ ਬਹਿ ਕੇ ਨਾਮ ਜਪ ਤੇ ਦੂਜਿਆਂ ਨੂੰ ਜਪਾ ਜਾ, ਜਿਹੜਾ ਤੇਰੀ ਸੰਗਤ ਕਰੇਗਾ ਉਹਦੇ ਤਨ ਦਾ ਕੋੜ ਨਹੀਂ ਉਹਦੇ ਮਨ ਦਾ ਕੋੜ ਵੀ ਹਟੇਗਾ। ਗੁਰੂ ਨੇ ਉੱਥੇ ਧਰਮਸ਼ਾਲ ਬਖਸ਼ਿਸ਼ ਕੀਤੀ। ਅੱਜ ਮੇਰੇ ਸਤਿਗੁਰੁ ਗੁਰੂ ਨਾਨਕ ਸਾਹਿਬ ਮਹਾਰਾਜ ਸਮੁੱਚੀ ਕਾਇਨਾਤ ਦੇ ਲੋਕਾਂ ਦਾ ਇਹ ਦੁੱਖ ਬਿਆਨ ਕਰ ਰਹੇ ਨੇ। ਕਿਉਂ ਇਹ ਰੋਗ ਲੱਗਦੇ ਨੇ? ਕਿਉਂਕਿ ਰੱਬ ਦੀ ਯਾਦ ਵਿਸਰ ਜਾਂਦੀ ਹੈ। ਸੰਸਾਰ ਪਦਾਰਥਾਂ ਤੇ ਬੰਦਾ ਆਸ ਰੱਖਦਾ, ਇੱਕ ਦਿਨ ਆਸ ਟੁੱਟਦੀ ਹੈ, ਇਹ ਫਿਰ ਅੰਦਰੋਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਸੰਸਾਰ ਵਿੱਚ ਦੁੱਖ ਭੋਗਦਾ ਹੈ।
1: ਬਹੁਤਾ ਬੋਲਣ ਚੱਖਣ ਹੋਏ।
0: ਮਹਾਰਾਜ ਨੇ ਕਿਹਾ ਜੇ ਕੋਈ ਆਪਣੇ ਦੁੱਖਾਂ ਰੋਗਾਂ ਕਰਕੇ ਰੋਸ ਕਰੇ ਰੱਬ ਨਾਲ, ਮੈਨੂੰ ਕਦੇ ਲਈ ਲਾਏ ਨੇ, ਮੈਂ ਕੀ ਕੀਤਾ, ਮੈਂ ਕਿਹੜੇ ਪਾਪ ਕੀਤੇ? ਕਹਿਣਗੇ ਸੱਜਣਾ, ਜੋ ਜੋ ਕਰੇ ਸੋਈ ਪ੍ਰਭ ਜਾਣੇ, ਅਵਰ ਨਾ ਕਛੂ ਐ ਸ਼ਾਨੀ, ਤੇਰੀ ਹਰ ਕਰਤੂਤ ਉਹ ਜਾਣਦਾ। ਕੁਝ ਗੱਲਾਂ ਤੈਨੂੰ ਵੀ ਚੇਤੇ ਨੀ ਜਿਹੜੀਆਂ ਤੂੰ ਪਾਪ ਕੀਤੇ ਨੇ, ਉਹ ਪਰਮਾਤਮਾ ਨੂੰ ਸਭ ਕੁਝ ਚੇਤੇ ਹੈ। ਤੇਰਾ ਬੋਲਣਾ ਬਿਲਕੁਲ ਚੱਖਣ ਖੁਆਰ ਹੈ, ਕਿਉਂਕਿ ਤੂੰ ਰੋਸ ਗਲਤ ਕਰ ਰਿਹਾ। ਜੋ ਤੈਨੂੰ ਮਿਲਿਆ ਤੇਰੇ ਕਰਮਾਂ ਦੇ ਦੋਸ਼ ਕਰਕੇ ਮਿਲਦਾ।

0: ਜਨਾ।
1: ਫਿਰ ਸਵਾਲ ਕਈਆਂ ਦਾ ਇਹ ਹੁੰਦਾ ਕਿ ਜੇ ਕੀਤੇ ਕਰਮਾਂ ਦਾ ਦੋਸ਼ ਹੀ ਦੁੱਖ ਭੋਗਣਾ ਫਿਰ ਗੁਰੂ ਦਾ ਨਾਮ ਜਪਣ ਦਾ ਕੀ ਲਾਭ, ਜੇ ਕਰਮਾਂ ਦਾ ਦੁੱਖ ਭੋਗਣਾ ਹੀ ਪੈਣਾ ਫਿਰ ਗੁਰੂ ਕੋਲ ਆਉਣ ਦੀ ਕੀ ਜ਼ਰੂਰਤ। ਇੱਕ ਬੇਨਤੀ ਸਮਝਿਓ ਸਾਧ ਸੰਗਤ, ਕਰਮਾਂ ਦਾ ਦੁੱਖ ਮਨੁੱਖ ਨੂੰ ਭੋਗਣਾ ਪੈਂਦਾ, ਪਰ ਇਹ ਵੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀ ਕਿਤੇ ਤੂੰ ਗੁਰੂ ਦੇ ਅੱਗੇ ਆ ਕੇ ਆਪਾਂ ਸਰੈਂਡਰ ਕਰ ਦੇ ਕਿ ਮੇਰੇ ਵਸ ਦੀ ਗੱਲ ਨਹੀਂ, ਗੁਰੂ ਅੱਗੇ ਆਪਾਂ ਸਮਰਪਣ ਕਰ, ਗੁਰੂ ਤੇਰੇ ਪਾਪਾਂ ਦੀ ਜ਼ਿੰਮੇਵਾਰੀ ਲੈ ਲਏਗਾ। ਇੱਥੋਂ ਤੱਕ ਗੁਰੂ ਸਮਰੱਥਾ ਰੱਖਦਾ, ਇੱਕ ਵੀ ਕੀਤੇ ਕਰਮ ਦਾ ਫਲ ਤੈਨੂੰ ਭੋਗਣਾ ਨਹੀਂ ਪਏ। ਗੁਰੂ ਕੱਟ ਦਿੰਦਾ, ਪਰ ਉਹਦੇ ਵਾਸਤੇ ਤੇਰਾ ਅੰਦਰ ਪੂਰਾ ਵਿਸ਼ਵਾਸ ਔਰ ਪ੍ਰੇਮ ਹੋਣਾ ਚਾਹੀਦਾ। ਦੇਖੋ ਭਗਤਾਂ ਨੇ ਇਹ ਚੀਜ਼ ਅਜ਼ਮਾ ਕੇ ਸੰਸਾਰ ਦੇ ਸਾਹਮਣੇ ਰੱਖੀ। ਬਾਬਾ ਸਦਨਾ ਜੀ ਦਾ ਬਚਨ ਨੇ ਤੁਹਾਨੂੰ ਯਾਦ ਰਹਿੰਦਾ, ਪਹਿਲਾਂ ਉਹਨਾਂ ਨੇ ਇੱਥੋਂ ਗੱਲ ਸ਼ੁਰੂ ਕੀਤੀ, ਨ੍ਰਿਪ ਕੰਨਿਆ ਕੇ ਕਾਰਨ ਇੱਕ ਪਿਆ ਭੇਖ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ। ਰੱਬ ਨੂੰ ਕਹਿੰਦੇ ਨੇ ਕੋਈ ਕਮਾਰਥੀ ਬੰਦਾ ਕਾਮ ਬਸ ਹੋ ਕੇ ਤੇਰਾ ਭੇਖ ਧਾਰਦਾ, ਔਰ ਜਿੱਦਣ ਤੂੰ ਲਾਜ ਰੱਖਣ ਤੇ ਆਉਂਦਾ ਉਦਣ ਲਾਜ ਰੱਖਣ ਵਾਲਿਆ ਪਰਮਾਤਮਾ, ਭਾਵੇਂ ਬੰਦੇ ਦੇ ਅੰਦਰ ਗੁਣ ਨਹੀਂ ਪਰ ਤੂੰ ਲਾਜ ਰੱਖਣ ਤੇ ਆ ਜਾਏ ਤਾਂ ਭੇਖ ਧਾਰੀ ਦੀ ਵੀ ਲਾਜ ਰੱਖ। ਤੂੰ ਪਰਦਾ ਢੱਕਣ ਤੇ ਆ ਜਾਏ ਤੇ ਭੇਖ ਧਾਰੀ ਦਾ ਵੀ ਪਰਦਾ ਢੱਕਦੇ। ਐ ਮਾਲਕ ਮੈਨੂੰ ਇੱਕ ਗੁਣ ਦੱਸ, ਜੇ ਫਿਰ ਤੇਰੇ ਕੋਲ ਆ ਕੇ ਕਰਮ ਨੀ ਨਾਸ਼ ਹੋਣੇ ਤੇਰੇ ਕੋਲ ਆਉਣ ਦਾ ਕੀ ਫਾਇਦਾ। ਰੱਬ ਨਾਲ ਸਿੱਧੀ ਗੱਲ, ਵੇਖੋ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਬਿਲਕੁਲ ਕੋਈ ਬੰਦਾ ਸ਼ਾਂਤ ਹੋਵੇ, ਉਹਨੂੰ ਕੋਲ ਜਾ ਕੇ ਕੋਈ ਕਵੇ ਤੇਰੇ ਹੁੰਦਿਆਂ ਆਹ ਕੁਝ ਹੋ ਗਿਆ ਤੇਰਾ ਕੀ ਫਾਇਦਾ। ਪਰਤ ਕੇ ਬੰਦੇ ਦੀ ਅੰਦਰੋਂ ਅਣਖ ਜਾਗਦੀ ਹੈ, ਉਹ ਉੱਠ ਕੇ ਬਾਹਾਂ ਟੁੰਗ ਲੈਂਦਾ, ਦੱਸ ਕਰਨਾ ਕੀ ਹੈ, ਕੀਤਾ ਕਿਨੇ ਹੈ, ਉਹਦੀ ਅਣਖ ਝੰਡੋੜੀ ਗਈ। ਰੱਬ ਦੇ ਪਿਆਰੇ ਭਗਤ ਪ੍ਰੇਮ ਵਿੱਚ ਆ ਕੇ ਰੱਬ ਨਾਲ ਇਹ ਗੱਲ ਕਰਦੇ ਨੇ, ਰੱਬ ਜੀ ਤੇਰੇ ਕੋਲ ਆਉਣ ਦਾ ਕੀ ਫਾਇਦਾ, ਤੈਨੂੰ ਯਾਦ ਕਰਨ ਦਾ ਕੀ ਲਾਭ, ਜੇ ਤੇਰੇ ਛੱਡੀ ਇਹ ਮਾਇਆ ਵਿਕਾਰ ਹੀ ਸਾਨੂੰ ਖਾ ਜਾਣ। ਸ਼ੇਰ ਦੇ ਕੋਲ ਆਉਣ ਦਾ ਕੀ ਫਾਇਦਾ ਜੇ ਗਿੱਦੜ ਹੀ ਖਾ ਜਾਣ। ਤੇ ਫਿਰ ਇਸ ਤਰ੍ਹਾਂ ਰੱਬ ਅੱਗੇ ਅਰਦਾਸ ਕੀਤੀ। ਰੱਬ ਕਹਿੰਦਾ ਹੁਣ ਦੱਸ ਕਰਨਾ ਕੀ ਹੈ, ਇੱਕੋ ਹੀ ਇਸ਼ਾਰਾ ਰੱਬ ਕਰਦਾ ਔਰ ਉਹ ਮਿਹਰ ਦੀ ਨਜ਼ਰ ਦਾ ਇਸ਼ਾਰਾ, ਪਰਤ ਕੇ ਸਾਰੇ ਵਿਕਾਰ ਉਹਦੇ ਅੱਗੇ ਚੁੱਕ ਜਾਂਦੇ। ਹੁਣ ਧਿਆਨ ਨਾਲ ਸੁਣਿਓ, ਉੱਥੇ ਭਗਤ ਸਦਨਾ ਜੀ ਨੇ ਕਿਹਾ, ਕਹਿਣਗੇ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗ੍ਰਾਸੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜ ਖਾ ਜਾਣ, ਰੱਬ ਫਿਰ ਖਾਣ ਨਹੀਂ ਦਿੰਦਾ। ਉਹ ਸਿੱਖਾ ਗੁਰੂ ਅੱਗੇ ਆ ਕੇ ਇਸ ਤਰ੍ਹਾਂ ਸਮਰਪਣ ਕਰ, ਜਾਂ ਗੁਰੂ ਜਿੱਦਣ ਤੇਰੇ ਸਿਰ ਤੇ ਮਿਹਰ ਦਾ ਹੱਥ ਰੱਖ ਦੇਗਾ, ਦੁਨੀਆਂ ਦਾ ਕੋਈ ਵਿਕਾਰ ਤੈਨੂੰ ਖਾ ਨਹੀਂ ਸਕੇਗਾ। ਪਰ ਅਰਦਾਸ ਕਰਨੀ ਪੈਣੀ ਕਿ ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ। ਇਸ ਲਈ ਸਿੱਖਾ ਵਿਅਰਥ ਐਵੇਂ ਰੋਸ ਨਾ ਕਰ ਕਿ ਤੈਨੂੰ ਦੁੱਖ ਕਿਉਂ ਲੱਗੇ ਨੇ, ਇਹਨਾਂ ਦਾ ਕਾਰਨ ਤੂੰ ਕੋਈ ਨਾ ਕੋਈ ਪਾਪ ਕੀਤਾ, ਤੇਰੇ ਕਰਮਾਂ ਦਾ ਫਲ ਹੈ। ਬਹੁਤਾ ਬੋਲ ਕੇ ਰੋਸ ਨਾ ਕਰ, ਉਹਦੇ ਅੱਗੇ ਅਰਦਾਸ ਕਰ, ਉਹ ਦੁੱਖ ਹੰਤਾ ਹੈ। ਤੂੰ ਕਿਹਾ ਕਰ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਉਹ ਤੇਰੇ ਦੁੱਖ

ਹੋਗਨ ਐਡਮਿਟ ਕਰ, ਭਾਵ ਮਨ ਕਿ ਮੇਤੋਂ ਕੋਈ ਕਰਮ ਹੋਇਆ ਤਾਂ ਇਹ ਦੁੱਖ ਹੈ। ਜਿੱਦਣ ਮੰਨ ਲਏਗਾ ਉਸ ਵਕਤ ਗੁਰੂ ਲੀਕ ਫੇਰ ਦਿੰਦਾ, ਪਰਤ ਕੇ ਭੋਗਣਾ ਨਹੀਂ ਪੈਂਦਾ। ਦੇਖੋ ਮਨੁੱਖ ਦੀ ਮੁਸ਼ਕਲ ਹੈ, ਗਲਤੀ ਕਰਕੇ ਮੰਨਦਾ ਨਹੀਂ ਮੈਂ ਕੀਤੀ। ਮਹਾਰਾਜ ਨੇ ਕਿਹਾ ਤੂੰ ਐਡਮਿਟ ਕਰ, ਮੰਨ ਲਾ ਕਿ ਤੇਰੇ ਤੋਂ ਭੁੱਲ ਹੋਈ ਹੈ, ਮੰਨਦਿਆਂ ਸਾਰ ਬਖਸ਼ਿਆ ਜਾਏਗਾ। ਕਿਉਂ? ਉਹ ਤੇ ਬਿਨਾਂ ਬੋਲਿਆਂ ਤੋਂ ਹੀ

0: ਜਿਸ ਪਰਮਾਤਮਾ ਵਾਹਿਗੁਰੂ ਨੇ ਤੈਨੂੰ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ, ਹੁਣ ਤੁਸੀਂ ਕਹੋ ਸਾਰਿਆਂ ਨੂੰ ਦਿੱਤਾ? ਪਰ ਮਾਫ ਕਰਿਓ, ਦੁਨੀਆਂ ਵਿੱਚ ਕਰੋੜਾਂ ਲੋਕ ਐਸੇ ਨੇ ਜਿਨ੍ਹਾਂ ਨੂੰ ਰੱਬ ਨੇ ਸਰੀਰ ਨੂੰ ਕੰਨ ਤਾਂ ਲਾਏ ਨੇ ਪਰ ਸੁਣਨ ਦੀ ਸ਼ਮਤਾ ਨਹੀਂ। ਕਰੋੜਾਂ ਲੋਕ ਐਸੇ ਨੇ ਜਿਨ੍ਹਾਂ ਦੇ ਸਰੀਰ ਨੂੰ ਅੱਖਾਂ ਲਾਈਆਂ ਨੇ ਪਰ ਦੁਨੀਆਂ ਵੇਖ ਨਹੀਂ ਸਕਦੇ। ਉਹ ਬੰਦੇ ਆ ਜਿਹਨੇ ਤੇਰੀਆਂ ਅੱਖਾਂ ਵਿੱਚ ਜੋਤ ਭਰੀ ਹੈ, ਉਹਦਾ ਸ਼ੁਕਰ ਕਰਕੇ ਜਪਿਆ ਕਰ। ਲੱਖਾਂ ਕਰੋੜਾਂ ਲੋਕ ਕੰਨਾਂ ਤੋਂ ਬੋਲੇ ਤੇ ਅੱਖਾਂ ਤੋਂ ਅੰਨੇ ਨੇ, ਔਰ ਇੱਕ ਬੇਨਤੀ ਸਮਝਿਓ, ਕਰੋੜਾਂ ਰੁਪਈਆ ਖਰਚ ਕੇ ਵੀ ਮੈਡੀਕਲ ਸਾਇੰਸ ਕਿਸੇ ਨੂੰ ਅੱਖਾਂ ਨਹੀਂ ਦੇ ਸਕਦੀ ਜੇ ਤੋਂ ਰੱਬ ਖੋਲਵੇ। ਜਿਹਦੇ ਉੱਤੇ ਰੱਬ ਨਜ਼ਰ ਕਰੇ ਉਹਦੇ ਉੱਤੇ ਦੁਨੀਆਂ ਦੀ ਦਵਾਈ ਕੰਮ ਕਰਦੀ ਹੈ, ਜਿੱਥੇ ਰੱਬ ਦੀ ਨਜ਼ਰ ਨਾ ਹੋਵੇ ਦਵਾਈ ਬਿਲਕੁਲ ਕੰਮ ਨਹੀਂ ਕਰਦੀ। ਇਸ ਲਈ ਗੁਰੂ ਨੇ ਕਿਹਾ ਜਿਹਨੇ ਅੱਖਾਂ ਨੱਕ ਕੰਨ ਦਿੱਤੇ ਨੇ, ਇਸ ਗੱਲ ਨੂੰ ਧੰਨ ਗੁਰੂ ਅਰਜਨ ਦੇ ਮਹਾਰਾਜ ਚੇਤੇ ਕਰਾਉਂਦੇ ਨੇ, ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਵੇਖੇ ਪੇਖੇ ਬਿਸਮਾਦ, ਜੇ ਪ੍ਰਸਾਦ ਹਸਤ ਕਰ ਚੱਲੇ, ਜੇ ਪ੍ਰਸਾਦ ਸੰਪੂਰਨ ਫਲੇ, ਅਖੀਰ ਤੇ ਕਹਿਣਗੇ ਤਿਸ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਉਹਨੂੰ ਛੱਡ ਕੇ ਹੋਰ ਕਿੱਧਰ ਭਟਕਣਾ, ਤੈਨੂੰ ਅੱਖਾਂ ਦੇ ਕੇ ਸ਼ਿੰਗਾਰ ਹੀ ਨਹੀਂ ਕੀਤਾ, ਉਹਨੇ ਜੋਤ ਵੀ ਭਰੀ ਹੈ, ਉਹਨੇ ਤੈਨੂੰ ਸ਼ਿੰਗਾਰਿਆ। ਲੱਖਾਂ ਕਰੋੜਾਂ ਲੋਕ ਜ਼ਬਾਨ ਤੋਂ ਗੂੰਗੇ ਪੈਦਾ ਕੀਤੇ ਨੇ, ਦੁਨੀਆਂ ਦੀ ਕੋਈ ਮੈਡੀਕਲ ਸਾਇੰਸ ਬੁਲਾ ਨਹੀਂ ਸਕੀ। ਲੱਖਾਂ ਕਰੋੜਾਂ ਲੋਕ ਪੈਰਾਂ ਤੋਂ ਅਪਾਹਜ ਪੈਦਾ ਕੀਤੇ ਨੇ, ਸਾਰੀ ਉਮਰ ਵੀਲ ਚੇਅਰ ਤੇ ਲੰਘ ਗਈ, ਆਪਣੇ ਪੈਰਾਂ ਤੇ ਨਹੀਂ ਚੱਲ ਸਕੇ। ਉਹ ਬੰਦਿਆ ਤੂੰ ਕਿਹੜਾ ਪੈਸੇ ਭਰੇ ਨੇ? ਰੱਬ ਨੇ ਤੈਨੂੰ ਮੁਫ਼ਤ ਵਿੱਚ ਤੰਦਰੁਸਤੀ ਦਿੱਤੀ, ਕਦੇ ਤਾਂ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਅੱਜ ਮਹਾਰਾਜ ਚੇਤੇ ਕਰਾਉਂਦੇ, ਰੋਗ ਕਿਉਂ ਲੱਗੇ? ਕਿਉਂਕਿ ਦਾਤਾਂ ਲੈ ਕੇ ਦਾਤੇ ਨੂੰ ਯਾਦ ਨਹੀਂ ਕੀਤਾ।
1: ਜਿਨ ਜੇਵਾ ਦਿੱਤੀ ਬੋਲੇ ਤਾਤ,
0: ਜਿਸਨੇ ਜੀਵਾ ਦਿੱਤੀ।

0: ਖਾਂਦਿਆਂ ਨੀ ਥੱਕਦੀ, ਬੋਲਦਿਆਂ ਨੀ ਥੱਕਦੀ, ਇਹ ਜੀਭਾ ਤੂੰ ਰਸ ਮਾਣਦਿਆਂ ਨੀ ਥੱਕਦੀ। ਜਦੋਂ ਤੈਨੂੰ ਕਈ ਦਾ ਨਾਮ ਜਪ ਫਿਰ ਤੈਨੂੰ ਮੌਤ ਪੈ ਜਾਂਦੀ। ਮੌਤ ਇਸ ਦਾ ਸ਼ਬਦ ਮਹਾਰਾਜ ਨੇ ਲਿਖਿਆ। ਜਿਹੜਾ ਬੰਦਾ ਕੋਈ ਕੰਮ ਨਾ ਕਰੇ ਤੇ ਬਜ਼ੁਰਗ ਕਹਿੰਦੇ ਨੇ ਉਹ ਖਾਣ ਪੀਣ ਨੂੰ ਤੂੰ ਤੱਕਣੇ, ਕੰਮ ਨੂੰ ਮੌਤ ਪੈਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੰਮ ਤੈਨੂੰ ਕਰਨਾ ਚਾਹੀਦਾ, ਜੇਬਾ ਨਾਮ ਜਪਣ ਨੂੰ ਤੈਨੂੰ ਮੌਤ ਪੈਂਦੀ। ਹੇ ਜੇਬੇ ਰਸ ਗੇ ਮਧੁਰ ਪ੍ਰਿਆ ਤੋਂ ਸਤ ਹਤੰ ਪਰਮ ਬਾਦੰ, ਝੂਠ ਬੋਲਣ ਲੱਗਿਆ ਨੀ ਥੱਕਦੀ, ਪਰਮ ਬਾਦੰ ਝਗੜਾ ਕਰਨ ਲੱਗਿਆ ਨੀ ਥੱਕਦੀ। ਪਰ ਇੱਕ ਤੈਨੂੰ ਦੁੱਖ ਹੈ, ਅਵਰ ਤੇਥੇ ਸ਼ੁੱਧ ਅਛਰਣੇ, ਤੈਨੂੰ ਨਾਮ ਜਪਣ ਲਈ ਕਹੀਏ ਤੂੰ ਥੱਕ ਜਾਂਦੀ ਤੇ ਤੂੰ ਬੋਲ ਨੀ ਹੁੰਦਾ। ਅੱਜ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਨੇ ਤੈਨੂੰ ਜੇਬਾ ਦਿੱਤੀ ਕਦੇ ਤੂੰ ਨਾਮ ਨੀ ਜਪਿਆ।
1: ਜਿਨ ਮਨ ਰੱਖਿਆ ਅਗਨੀ ਪਾਏ,
0: ਜਿਸ ਨੇ ਇਹ ਸਰੀਰ ਦੀ ਅਗਨ ਦੇ ਅੰਦਰ ਤੇਰਾ ਮਨ ਰੱਖਿਆ, ਤੈਨੂੰ ਸੰਸਾਰ ਦੇ ਅੰਦਰ ਅੰਦਰ ਉਧਰ ਉਧਰ ਦੀ ਅਗਨ ਦਿੱਤੀ, ਜੋ ਤੂੰ ਖਾਂਦੇ ਉਹ ਪੱਕ ਜਾਂਦਾ, ਤੈਨੂੰ ਅੱਗ ਦੇ ਵਿੱਚ ਪਾਲਿਆ ਹੋਇਆ, ਤੈਨੂੰ ਮਾਤਾ ਦੀ ਉਧਰ ਦੇ ਅਗਨ ਵਿੱਚ ਰੱਖਿਆ, ਤੇਰੇ ਆਪਣੇ ਉਧਰ ਵਿੱਚ ਅੱਗ ਰੱਖੀ, ਜੋ ਤੂੰ ਖਾਂਦੇ ਉਹ ਭੋਜਨ ਪੱਕਦਾ, ਕੱਚਾ ਖਾਂਦਾ ਉਹ ਪੱਕ ਜਾਂਦਾ। ਇੰਨੀਆਂ ਦਾਤਾਂ ਦੇਣ ਵਾਲੇ ਨੂੰ ਕਦੇ ਚੇਤੇ ਨੀ ਕੀਤਾ।
1: ਵਾਜੈ ਪਾਵਣ ਆਖੇ ਸਭ ਜਾਈ,
0: ਮਹਾਰਾਜ ਜੀ ਸਮਝਾਉਂਦੇ ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਆ ਤੇਰੇ ਸਰੀਰ ਵਿੱਚ ਹਵਾ ਸਵਾਸ ਵੱਜ ਰਹੇ ਨੇ, ਇਸ ਪਵਨ ਕਰਕੇ ਤੂੰ ਚੱਲ ਰਿਹਾ। ਇਹ ਪਵਨ ਕਿਹਨੇ ਭਰੀ ਹੈ? ਕਿਤੇ ਬਾਹਰੋਂ ਲੈ ਕੇ ਲੱਖਾਂ ਰੁਪਈਆ ਲੈਂਦੇ ਨੇ ਜਿੱਦਣ ਕਿਸੇ ਨੂੰ ਆਕਸੀਜਨ ਦੇਣੀ ਪੈ ਜਾਏ, ਔਰ ਪਰਤ ਕੇ ਵੈਂਟੀਲੇਟਰ ਤੋਂ ਇੱਕ ਮਿੰਟ ਨੀ ਲੰਘਦਾ ਲਾਹਦੇ ਸਾਰ ਬੰਦਿਆਂ ਤੂੰ ਮਿੱਟੀ ਹੋ ਜਾਂਦਾ। ਜਿਹੜੇ ਰੱਬ ਨੇ ਜਨਮ ਤੋਂ ਲੈ ਕੇ ਹੁਣ ਤੱਕ ਤੈਨੂੰ ਹਵਾ ਦਿੱਤੀ, ਕਦੇ ਤੇ ਇਸ ਸਵਾਸ ਨਾਲ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ। ਕਰੋੜਾਂ ਰੁਪਈਆ ਖਰਚ ਕੇ ਸਭ ਕੁਝ ਖਰੀਦਿਆ ਜਾ ਸਕਦਾ, ਆ ਜਿਹੜੀ ਹਵਾ ਚੱਲਦੀ ਇੱਕ ਸਵਾਸ ਨੀ ਖਰੀਦਿਆ ਜਾ ਸਕਦਾ। ਮਹਾਰਾਜ ਕਹਿੰਦੇ ਉਹਦਾ ਸਿਮਰ ਕਰਿਆ ਕਰ।
1: ਚੀਤਾ ਮੋਹ ਪ੍ਰੀਤ ਸਵਾਦ,
0: ਤੇ ਜਿਸ ਬੰਦੇ ਨੇ ਦੁਨੀਆਂ ਦੇ ਮੋਹ ਵਿੱਚ ਆ ਵੀ ਮੇਰਾ ਮੋਹ ਵਿੱਚ ਸਵਾਦ ਭੋਗਦਾ ਰਿਹਾ, ਇਹ ਭੋਗਦਿਆਂ ਇਹਨਾਂ ਸਵਾਦਾਂ ਵਿੱਚੋਂ ਰੋਗ ਵੀ ਨਿਕਲੇ, ਔਰ ਕੱਲੇ ਤਨ ਦੇ ਰੋਗ ਨੀ। ਮਹਾਰਾਜ ਨੇ ਕਿਹਾ ਮਨ ਦਾ ਰੋਗ ਪੈਦਾ ਹੋਇਆ ਉਹਨੂੰ ਅੱਜ ਗੁਰੂ ਨਾਨਕ ਸਾਹਿਬ ਦਾਗ ਕਹਿੰਦੇ ਹਨ। ਸਹਿਜੇ ਸਹਿਜੇ ਇੱਕ ਇੱਕ ਪਾਪ, ਦੋ ਦੋ ਪਾਪ, ਇੱਕ ਇੱਕ ਝੂਠ, ਦੋ ਦੋ ਪਾਪ, ਜ਼ਿੰਦਗੀ ਵਧਦਿਆਂ ਇਹ ਪੰਜਾਵਾਂ ਸੱਠਾਂ ਸੱਤਰਾਂ ਸਾਲਾਂ ਵਿੱਚ ਦਾਗੀ ਹੋ ਜਾਂਦਾ, ਬੜੇ ਦਾਗ ਲੱਗ ਜਾਂਦੇ ਨੇ, ਫਿਰ ਇਹਨੂੰ ਆਪਣੇ ਅੰਦਰ ਦੇ ਦਾਗ ਦਿਸਦੇ ਨੇ ਪਰ ਉਹਨਾਂ ਨੂੰ ਛਪਾਉਂਦਾ। ਮਹਾਰਾਜ ਨੇ ਕਿਹਾ ਦੁਨੀਆਂ ਤੋਂ ਛਿਪ ਜਾਣਗੇ ਜਿੱਦਣ ਰੱਬ ਦੀ ਦਰਗਾਹ ਵਿੱਚ ਜਾਣਾ, ਇਹ ਦਾਗ ਛੁਪਣੇ ਨਹੀਂ। ਹਾਂ ਇਹ ਦਾਗ ਜੇ ਕੋਈ ਮਿਟਾ ਸਕਦਾ, ਤੇਰੇ ਗੁਰੂ ਵਿੱਚ ਤਾਕਤ ਹੈ, ਉਹ ਮਿਟਾ ਵੀ ਦੇਗਾ, ਤੈਨੂੰ ਨਵਾਂ ਨਰੋਆ ਵੀ ਕਰ ਦੇਗਾ, ਪਰ ਜੇ ਤੂੰ ਕਵੇਂ ਅਕਲ ਸਿਆਣਪ ਨਾਲ ਉੱਥੇ ਤੂੰ ਦਾਗੀ ਹੋ ਕੇ ਜਾਣਾ, ਦਾਗੀ ਬੰਦੇ ਨੂੰ ਦੋਸ਼ੀ ਬੰਦੇ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ।
1: ਦਾਗ ਦੋਸ਼ ਮੋਹੇ ਚੱਲਿਆ ਲਾਏ,
0: ਤੇਰੀ ਸੁਰਤ ਦੇ ਮੂੰਹ ਨੂੰ ਦੋਸ਼ ਲੱਗੇ ਹੋਣਗੇ, ਦਾਗ ਲੱਗੇ ਹੋਣਗੇ, ਔਰ ਉੱਥੇ ਫਿਰ ਉਹ ਸਭ ਕੁਝ ਪ੍ਰਗਟ ਹੋਣਾ। ਇਹਨੂੰ ਮਹਾਰਾਜ ਨੇ ਕਿਹਾ ਆਸਾ ਦੀ ਵਾਰ ਅੰਦਰ ਤੁਸੀਂ ਸੁਣਿਆ ਨੰਗਾ ਦੋਜਕ ਚੱਲਿਆ ਤਾਂ ਦਿਸੈ ਖਰਾ ਡਰਾਵਣਾ, ਜਿਹੜੇ ਔਗਣ ਅੰਦਰ ਪਏ ਨੇ ਨਾ ਉੱਥੇ ਰੱਬ ਨੇ ਕੱਜੇ ਹੋਏ ਨੇ, ਤਾਂ ਆਪਾਂ ਸਾਰੇ ਸੋਹਣੇ ਲੱਗ, ਔਰ ਜੇ ਸਾਰਿਆਂ ਦੇ ਔਗਣ ਕਿਤੇ ਸਭ ਨੂੰ ਦਿਸਣ ਲੱਗ ਜਾਣ। ਮਾਫ ਕਰਿਓ, ਬੰਦੇ ਦਾ ਰੂਪ ਬੜਾ ਭਿਆਨਕ ਹੈ, ਮੇਰੇ ਗੁਰੂ ਨੇ ਕਿਹਾ ਜਿੱਦਣ ਉੱਥੇ ਜਾਣਾ ਉੱਥੇ ਬਿਲਕੁਲ ਨਗਨ ਜਾਣਾ, ਕੱਲਾ ਕੱਲਾ ਔਗਣ ਦੋਸ਼ ਦਿਖਣਾ, ਤੂੰ ਮੁਕਰਨੇ ਮੈਂ ਕੀਤਾ ਨੀ, ਰੱਬ ਨੇ ਮੁਕਰ ਨੀ ਦੇਣਾ, ਉਹਨੇ ਤੇਰੀ ਫਿਲਮ ਦਿਖਾ ਦੇਣੀ, ਆ ਕੀਤਾ ਤੂੰ। ਮਹਾਰਾਜ ਫਿਰ ਰਸਤਾ ਕੀ ਹੈ? ਕਹਿਣ ਲੱਗੇ ਐਡਮਿਟ ਕਰ, ਮੰਨ ਲਾ ਕੇ ਤੇ ਤੂੰ ਔਗਣ ਹੋਏ ਨੇ, ਹੱਥ ਜੋੜ ਕੇ ਗੁਰੂ ਅੱਗੇ ਕਹਿ, ਗੁਰੂ ਔਗਣ ਮਿਟਾ ਦੇਗਾ, ਉਹ ਜਾਣਦਾ ਸਭ ਕੁਝ ਹੈ, ਪਰ ਇੱਕ ਆਸ ਰੱਖਦਾ ਤੂੰ ਮੂੰਹ ਤੋਂ ਕਵੇ। ਖਿਆਲ ਕਰਿਓ, ਵਕੀਲ ਤੋਂ, ਡਾਕਟਰ ਤੋਂ ਔਰ ਗੁਰੂ ਤੋਂ ਕੋਈ ਗੱਲ ਛੁਪਾਉਣੀ ਨਹੀਂ ਚਾਹੀਦੀ। ਵਕੀਲ ਜਾਣਦਾ ਨਹੀਂ ਬੰਦੇ ਨੇ ਕੀਤਾ ਕਤਲ ਕਿ ਨਹੀਂ ਕੀਤਾ, ਡਾਕਟਰ ਜਾਣਦਾ ਨਹੀਂ ਇਹਦੇ ਸਰੀਰ ਵਿੱਚ ਰੋਗ ਕੀ ਹੈ, ਮਾਫ ਕਰਿਓ, ਗੁਰੂ ਸਭ ਕੁਝ ਜਾਣਦਾ। ਮਹਾਰਾਜ ਨੇ ਕਿਹਾ ਜਿਵੇਂ ਦੁਨੀਆਂ ਵਿੱਚ ਵਕੀਲ ਤੋਂ ਕੋਈ ਛੁਪਾਵੇ ਇੱਕ ਦਿਨ ਜੇਲ੍ਹ ਵਿੱਚ ਪੈਂਦਾ, ਡਾਕਟਰ ਤੋਂ ਛੁਪਾਵੇ ਇੱਕ ਦਿਨ ਰੋਗ ਭਿਆਨਕ ਬਣਦਾ, ਜੇ ਤੂੰ ਗੁਰੂ ਤੋਂ ਛੁਪਾ ਕੇ ਰੱਖੇਗਾ ਇਹ ਤੂੰ ਦਰਗਾਹ ਵਿੱਚ ਦਾਗੀ ਤੇ ਦੋਸ਼ੀ ਹੋ ਜਾਏਗਾ।
1: ਹਰ ਗਹਿ ਬੈਸਣ ਨਾਹੀ ਜਾਏ,
0: ਫਿਰ ਬੈਸਣ ਨੂੰ ਤੈਨੂੰ ਥਾਂ ਨੀ ਮਿਲੇਗੀ, ਬਿਲਕੁਲ ਥਾਂ ਨੀ ਮਿਲੇਗੀ, ਉਸ ਵਕਤ ਤੈਨੂੰ ਰਿਟਰਨ ਕਰ ਦਿੱਤਾ ਜਾਏਗਾ, ਮੋੜ ਦਿੱਤਾ ਜਾਏਗਾ।

ਐ ਬਾਵਲੇ ਮੂਰਖ ਮਨੁੱਖ ਕਿਉਂ ਗਰਵ ਕਰਦਾ, ਤੇਰਾ ਮਾਣ ਕਿਹੜੀ ਚੀਜ਼ ਦਾ। ਅਗਲੀ ਗੱਲ ਸੁਣਿਓ, ਕਹਿੰਦੇ ਜੈਸੇ ਭਾਦੋਂ ਖੁੰਭਰਾਜ ਤੂੰ ਤਿਸ ਤੇ ਖਰੀ ਉਤਾਬਲੀ। ਭਾਦੋਂ ਦੇ ਮਹੀਨੇ ਜਦੋਂ ਤਪਸ਼ ਪੈਂਦੀ ਹੈ, ਧਰਤੀ ਵਿੱਚੋਂ ਮੀਂਹ ਪੈਣ ਤੋਂ ਬਾਅਦ ਧੁੱਪ ਪੈਂਦੀ ਤੇ ਖੁੰਭਾਂ ਫੁੱਟਦੀਆਂ ਨੇ, ਖੁੰਭਾਂ ਪਿੰਡਾਂ ਵਾਲੇ ਜਾਣਦੇ ਨੇ। ਜਦੋਂ ਉਹ ਖੁੰਭ ਨਿਕਲਦੀ ਹੈ, ਬੜੀ ਮੋਟਾ ਰੂਪ ਨਿਕਲਦਾ, ਬੜੀ ਚਮਕਦੀ ਹੈ ਧੁੱਪ ਵਿੱਚ। ਤੇ ਮਹਾਰਾਜ ਨੇ ਕਿਹਾ, ਉਹ ਖੁੰਭ ਜਿਹੜੀ ਧਰਤੀ ਚੋਂ ਭਾਦੋਂ ਦੇ ਮਹੀਨੇ ਉੱਗੀ, ਉਹਦਾ ਤਾਂ ਕੋਈ ਨਾ ਕੋਈ ਟਾਈਮ ਹੈ। ਵੇਖਣ ਵਾਲੇ ਕਹਿ ਸਕਦੇ ਨੇ 5 ਘੰਟੇ ਰਹਿ ਗਈ, 8 ਘੰਟੇ ਰਹਿ ਗਈ, ਉਹ 5-6 ਘੰਟਿਆਂ ਬਾਅਦ ਮੁਰਝਾ ਜਾਂਦੀ ਹੈ। ਉਹਦਾ ਤਾਂ ਕੋਈ ਟਾਈਮ ਰੱਖਿਆ ਜਾ ਸਕਦਾ ਕਿ 5-7 ਘੰਟੇ ਇਹਦੀ ਉਮਰ ਹੈ। ਹੰਕਾਰ ਵਿੱਚ ਤੁਰਨ ਵਾਲਿਆ, ਤੇਰਾ ਤੇ ਪਲ ਦਾ ਵਿਸਾ ਨਹੀਂ, ਤੂੰ ਤੇ ਖੁੰਭ ਤੋਂ ਵੀ ਪਹਿਲਾਂ ਜਾਣਾ। ਖੁੰਭ ਤੇ ਅਜੇ 5-7 ਘੰਟੇ ਗਰੰਟੀ ਹੈ ਉਹਦੀ, ਜਿਹੜੀ ਭਾਦੋਂ ਦੇ ਮਹੀਨੇ ਉੱਗੀ ਉਹ 5-7 ਘੰਟੇ ਗਰੰਟੀ ਹੈ ਰਹਿ ਸਕਦੀ, ਤੇਰੀ ਤੇ ਇੱਕ ਪਲ ਦੀ ਗਰੰਟੀ ਨਹੀਂ। ਸਾਹ ਆਇਆ ਤੇ ਤੂੰ ਦਮ ਆਇਆ ਤੇ ਆਦਮੀ ਹੈ, ਨਾ ਆਇਆ ਤੇ ਮੁਰਦਾ ਮਿੱਟੀ। ਉੱਥੇ ਮਹਾਰਾਜ

0: महाराज फिर करना की चाहिदा? कहन लगे साधु दी संगत विच जा, जे तू साधु कोल चला गया, गुरु कोल चला गया, ते गुरु एक कम करेगा, हंकार विच कीते हुए पाप तेरे मिटे, पाप सब कोट कोट, साधु की जोले ओट, गुरु दी ओट लई तेरे करोड़ा पाप नाश कर देगा। कह रविदास जो जपे नाम, तिस जात न जन्म न जोन काम, ना तू जात जन्म जोन कुछ नहीं किसे पाएगा, गुरु दा नाम जपया कर, जिदन गुरु दी संगत विच गया नाम जपा के तेरे करोड़ा पाप नाश कर। अज महाराज जी बख्शिश कर दे, जिहड़ा दागी ते दोषी होएगा दरगाह विच उहनूं थां नहीं मिलेगी, उस वक्त रिटर्न उहनूं धरती ते दुखां लई भेज दिता जाएगा। महाराज जी बख्शिश कर दे, फिर आस की है हुण? आखिर ते कहिंदे निराश न हो जाई, हंकार कीता, रोग लगा, दागी होया, कोई दोष लगा तेरे सिर ते, ओह निराश ना हो जाई, अज अपने करोड़ा पाप गुरु को लेके अगे तो तौबा कर दे, नहीं करांगा, जा गुरु तेरे करोड़ा पापा की जिम्मेवारी चुक लेगा। बस शर्त है कि गां तो चोर ना करी, क्योंकि चोर की हम्मा भरे ना कोए, चोर किया चंगा क्यों होए। अज तू गुरु तो चोरी चोरी बहुत कुछ कर लेने, तेरी हम्मा नहीं भरी जानी, जा अगे तो कह दाता तेरे तो चोरी कुछ नहीं करांगा, गुरु तेरे नाल खड़ा करोड़ा पापा की जिम्मेवारी। अज महाराज कहिंदे निराश ना होई, हुण तेरे ते कृपा हो सकदी है,
1: कर्म मिले आखन तेरा नाउ,
0: जे तेरे ते कर्म बख्शिश हो गई, कर्म मीनिंग कृपा, जे कृपा बख्शिश नदर हो गई, तां गुरु ने तेरे कोलों आपे ही अखवा लेना नाम, सतनाम श्री वाहिगुरु, फिर एदे नाल तैनूं की मिलेगा,
1: जित लग तरना होर नहीं थाओ,
0: होर कोई थां नहीं तेरे बचण दा, एक कोई रस्ता है, गुरु ने कर्म नदर कर दिती, तू सरेंडर कर, गुरु नदर करके तेनू नाम जपाएगा, और थोड़ा जपया नाम भी तेनू दरगाह वे छड़ा देगा। एक गुरु दी जिम्मेवारी है, जदों जामनी भरी जांदी है उत्थे लिखे नहीं पुछे जांदे, पर उहदे वास्ते तेनू कहना पैना, मैं नाही कशहो नाही किशाहे ना मोरा, ਅਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਇੱਕ ਕਸਾਈ ਵੀ ਰੱਬ ਵਿੱਚ ਭੇਦ ਹੁੰਦਾ, ਕਿੱਥੇ ਬੱਕਰੇ ਵੱਢਣ ਵਾਲੇ ਕਸਾਈ ਨੂੰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਿਠਾ ਦਿੱਤਾ, ਇੱਕੋ ਹੀ ਕਾਰਨ ਹੈ, ਉਹ ਨਾਮ ਨੇ ਬਿਠਾਇਆ। ਜਿੱਦਣ ਕੋਈ ਅੰਦਰੋਂ ਸਰੈਂਡਰ ਕਰਕੇ ਕਹਿੰਦਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਅੱਜ ਮਹਾਰਾਜ ਨੇ ਕਿਹਾ ਇਹੀ ਰਸਤਾ ਤੈਨੂੰ ਤਾਰਨ ਦਾ ਹੈ,
1: ਜੇ ਕੋ ਡੁੱਬੈ ਫਿਰ ਹੋਵੇ ਸਾਰ।
0: ਜਿਹੜਾ ਤਰਨ ਦੀ ਕੋਸ਼ਿਸ਼ ਕਰ ਰਿਹਾ, ਹੱਥ ਪੈਰ ਮਾਰਦਾ ਮੈਂ ਲੰਘ ਜਾਂਦਾ, ਉਹਨੂੰ ਨੀ ਜੇ ਗੁਰੂ ਤਾਰ। ਜਿਹੜਾ ਆਪਣੇ ਆਪ ਨੂੰ ਕਵੇ ਮੇਰੇ ਚ ਸਮਰੱਥਾ ਹੀ ਨਹੀਂ ਤਰਨ, ਆਪਣਾ ਆਪ ਛੱਡ ਦੇ ਗੁਰੂ ਤੇ, ਜਿੱਦਣ ਡੁੱਬੇਗਾ ਗੁਰੂ ਤੇਰੀ ਸਾਰ ਲਏਗਾ, ਤੇਰੀ ਸੰਭਾਲ ਕਰੇਗਾ। ਆਪਣੀ ਕੋਸ਼ਿਸ਼ ਜਤਨ ਅਕਲ ਛੱਡ ਦੇ, ਹੱਥ ਜੋੜ ਕੇ ਕਹੀ ਦਾਤਾ ਮੇਰੀ ਮਤ ਥੋੜੀ, ਮੇਰੇ ਕੋਲ ਇੰਨੀ ਅਕਲ ਮਤ ਨਹੀਂ, ਮਹਾਰਾਜ ਮੇਰੀ ਮਤ ਥੋੜੀ ਹੈ, ਆਪੇ ਸਿਰ ਤੇ ਹੱਥ ਰੱਖ ਕੇ ਕਿਰਪਾ ਕਰ ਦਿਓ, ਫਿਰ ਗੁਰੂ ਅੱਗੇ ਸਮਰਪਣ ਕਰ, ਤੇ ਮਹਾਰਾਜ ਕਹਿੰਦੇ ਉਹ ਤੈਨੂੰ ਸੰਭਾਲ ਕਰੇਗਾ। ਇੱਕ ਬੇਨਤੀ ਸੁਣ ਲਿਓ, ਸਮਾਂ ਸਮਾਪਤ ਹੋ ਗਿਆ, ਧਿਆਨ ਨਾਲ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ, ਦੀਵੇ ਦਾ ਇਸ਼ਕ ਕਰਕੇ ਪਤੰਗਾ ਆਉਂਦਾ ਉਹ ਸਾੜ ਦਿੰਦਾ, ਪਰ ਉਹਦੀ ਪ੍ਰੀਤ ਬੜੀ ਕਾਬਿਲ ਹੈ। ਦੂਜੀ ਗੱਲ, ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਬਦਲੇ ਚ ਪਾਣੀ ਕੁਝ ਨਹੀਂ ਦਿੰਦਾ। ਰਹੀਮ ਨੇ ਇੱਕ ਥਾਂ ਤੇ ਦੁਆ ਲਿਖਿਆ, ਪੰਛੀ ਤੇ ਉੱਡ ਜਾਂਦੇ ਨੇ, ਪਾਣੀ ਸੁੱਕ ਜਾਏ ਕਿਸੇ ਤਲਾਬ ਵਿੱਚ, ਪੰਛੀ ਉੱਡ ਜਾਂਦੇ ਨੇ ਕਿਤੇ ਹੋਰ ਚਲੇ ਜਾਣਗੇ, ਉਹ ਦੱਸੋ ਮੱਛੀ ਕਿੱਥੇ ਜਾਵੇ, ਉਹਨੂੰ ਕਿਹੜਾ ਖੰਭ ਲੱਗੇ ਨੇ, ਉਹ ਵਿਚਾਰੀ ਵਿੱਚ ਤੜਫ ਜਾਂਦੀ, ਉਹ ਮਰਦੀ ਹੈ। ਉਹਦੀ ਪ੍ਰੀਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਈ, ਪਰ ਬਦਲੇ ਵਿੱਚ ਪਾਣੀ ਕੁਝ ਨਹੀਂ ਦਿੰਦਾ। ਸਿੱਖਾ ਕਿਤੇ ਗੁਰੂ ਨਾਲ ਤੂੰ ਪ੍ਰੀਤ ਕਰਕੇ ਵੇਖ, ਉਹ ਬਾਕੀ ਪ੍ਰੀਤਾਂ ਦੁੱਖਦਾਈ ਨੇ, ਤਾਂ ਵੀ ਮੱਛੀਆਂ ਤੇ ਭੌਰੇ ਔਰ ਪਤੰਗੇ ਪ੍ਰੀਤ ਕਰਦੇ ਨੇ, ਤੇਰੀ ਪ੍ਰੀਤ ਸੁਖਦਾਈ ਹੈ, ਕਰਕੇ ਵੇਖਿਆ ਕਰ, ਇਹ ਪ੍ਰੀਤ ਕਦੇ ਤੈਨੂੰ ਦੁੱਖ ਨਹੀਂ ਦੇਗੀ। ਤੂੰ ਇੱਕ ਕਦਮ ਗੁਰੂ ਵੱਲ ਤੁਰੇਗਾ, ਗੁਰੂ ਕਰੋੜਾਂ ਕਦਮ ਅੱਗੇ ਹੋ ਜਾਏਗਾ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਪ੍ਰੀਤ ਮਿਲੈ ਜਾ ਰਹੇ, ਅਲ ਚਲ ਆਵਤ ਕਵਲ ਪੈ ਸਨੇਹ ਕਰ, ਕਮਲ ਸੰਪਟ ਬਾਂਧ ਪ੍ਰਾਣ ਪਰ ਹਾਰ ਹੈ, ਮਨ ਵਚ ਕ੍ਰਮ ਜਲ ਮੀਨ ਲਿਵ ਲੀਨ ਗਤ, ਵਿਸ਼ਰਤ ਰਾਖ ਨ ਸਖਤ ਕੈ ਡਰ ਹੈ, ਦੁੱਖ ਦਾਈ ਪ੍ਰੀਤ ਕੈ ਪ੍ਰਤੀਤ ਕੈ ਮਰੈ ਨਾ ਟਰੈ, ਗੁਰਸਿੱਖ ਸੁਖ ਦਾਈ ਪ੍ਰੀਤ ਕਿਉਂ ਵਿਸਾਰ। ਤੇਰੀ ਤੇ ਸੁੱਖਾਂ ਵਾਲੀ ਪ੍ਰੀਤ ਹੈ, ਤੂੰ ਇੱਕ ਕਦਮ ਆਉਂਦਾ ਗੁਰੂ ਕਰੋੜਾਂ ਕਦਮ ਅੱਗੇ ਹੁੰਦਾ, ਫਿਰ ਤੂੰ ਕਿਉਂ ਨੀ ਗੁਰੂ ਵੱਲ ਤੁਰਦਾ, ਪ੍ਰੀਤ ਕਰਕੇ ਵੇਖ, ਜਿਹੜੇ ਨਿਪਾਣੇ ਨਿਮਾਣੇ ਤੇ ਨਿਤਾਣੇ ਹੋ ਗਏ। ਕਲਗੀਧਰ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਦੇ ਕੋਲ ਕਿਸੇ ਨੇ ਇੱਕ ਬੱਚਾ ਛੱਡ ਦਿੱਤਾ। ਮਹਾਰਾਜ ਗਰੀਬ ਆ, ਪਾਲਿਆ ਨਹੀਂ ਜਾਣਾ, ਔਰ ਜਦੋਂ ਛੱਡ ਦਿੱਤਾ ਉਹ ਬੱਚਾ, ਮਾਂ ਨੇ ਪਾਲਿਆ, ਉਹਨੂੰ ਕੀਰਤਨ ਸਿਖਾਇਆ, ਉਹਨੂੰ ਗੁਣ ਸਿਖਾਏ। ਇੱਕ ਸਮਾਂ ਆਇਆ ਜਿੱਦਣ 16 ਸਾਲ ਦਾ ਕਰਕੇ ਉਹਨੂੰ ਸਿੱਖ ਕੌਮ ਦੇ ਇੱਕ ਬਹੁਤ ਵੱਡੇ ਜਰਨੈਲ ਜੋਧੇ ਤੇ ਨਾਮ ਰਸੀ ਦੇ ਕੋਲ ਛੱਡ ਦਿੱਤਾ ਔਰ ਕਿਹਾ ਇਸ ਦਾ ਖਿਆਲ ਰੱਖਣਾ ਬੇਟਾ। ਨਾਲ ਹੁਕਮਨਾਮਾ ਦਿੱਤਾ। ਮਾਤਾ ਸੁੰਦਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਪੰਥ ਦੀ ਅਗਵਾਈ ਵੀ ਕੀਤੀ। ਅਨੇਕਾਂ ਹੁਕਮਨਾਮੇ ਅੱਜ ਮਾਤਾ ਸੁੰਦਰ ਕੌਰ ਜੀ ਦੇ ਮਿਲਦੇ ਨੇ। ਔਰ ਜਦੋਂ ਉਸ ਬੱਚੇ ਨੂੰ ਛੱਡ ਦਿੱਤਾ, ਕਿਹਾ ਖਿਆਲ ਰੱਖਿਓ ਇਹ ਸਾਡਾ ਬੱਚਾ ਹੈ, ਬੜੇ ਪਿਆਰ ਨਾਲ ਪਾਲਿਆ। ਮੈਂ ਅੱਗੇ ਵੀ ਇੱਕ ਵਾਰ ਬੇਨਤੀ ਕੀਤੀ, ਦਿੱਲੀ ਰਹਿਣ ਕਰਕੇ ਉਹ ਹਿੰਦੀ ਬੋਲਦਾ ਸੀ, ਉਹਨੇ ਬੋਲਦਿਆਂ ਬੋਲਦਿਆਂ ਹਮ ਤੋ ਤੁਮ ਤੋ ਕਹਿਣਾ ਖਾਲਸਿਆਂ ਨੇ ਮਖੌਲ ਕੀਤਾ। ਇੱਕ ਦਿਨ ਰੋ ਕੇ ਕਹਿੰਦਾ ਜਥੇਦਾਰ ਨੂੰ ਹੱਥ ਜੋੜ ਕੇ, ਨਵਾਬ ਕਪੂਰ ਸਿੰਘ ਜੀ ਹੁਰਾਂ, ਕਹਿਣ ਲੱਗਾ ਜਥੇਦਾਰ ਜੀ ਮੈਨੂੰ ਤੇ ਘਰ ਹੀ ਭੇਜ ਦਿਓ ਜਾਂ ਮਾਤਾ ਸੁੰਦਰ ਕੌਰ ਜੀ ਕੋਲ ਭੇਜ, ਮੈਨੂੰ ਤੇ ਕਿਤੇ ਹੋਰ ਛੁੱਟੀ ਦੇ ਦਿਓ, ਇਹ ਮੈਨੂੰ ਮਖੌਲ ਕਰਦੇ ਨੇ, ਮੈਨੂੰ ਮਜ਼ਾਕ ਕਰਦੇ ਨੇ। ਤੇ ਨਵਾਬ ਕਪੂਰ ਸਿੰਘ ਨੇ ਬਾਹੋਂ ਫੜ ਕੇ ਕਿਹਾ, ਅੱਖਾਂ ਵਿੱਚ ਅੱਖਾਂ ਪਾ ਕੇ, ਓਏ ਬੱਚੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਖਾਲਸਾ, ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਇਹਨਹੀਂ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ, ਇਹਦੇ ਮਜ਼ਾਕ ਮਖੌਲ ਦਾ ਗੁੱਸਾ ਨਾ ਕਰੀ, ਇਸ ਖਾਲਸੇ ਨੇ ਮੇਰੇ ਵੱਲ ਵੇਖ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨੂੰ ਨਵਾਬੀ ਦੇ ਦਿੱਤੀ, ਓਏ ਤੂੰ ਮਨ ਨੀਵਾ ਰੱਖ ਕੇ ਇਸ ਖਾਲਸਾ ਪੰਥ ਦੀ ਸੇਵਾ ਕਰੀ, ਤੈਨੂੰ ਪਤਾ ਨੀ ਕੀ ਦੇ ਦੇਗਾ। ਪਰਤ ਕੇ ਕਿਰਪਾ ਹੋਈ, ਉਸੇ ਬੱਚੇ ਨੂੰ ਖਾਲਸਾ ਪੰਥ ਨੇ ਬਹੁਤ ਵੱਡੀ ਪਦਵੀ ਦਿੱਤੀ। ਕੱਲੇ ਨਵਾਬ ਦੀ ਨਹੀਂ, ਖਾਲਸਾ ਪੰਥ ਨੇ ਫਿਰ ਪਦਵੀ ਦਿੱਤੀ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਅਲੂਵਾਲ, ਐਡੀ ਵੱਡੀ ਪਦਵੀ ਦਿੱਤੀ। ਇਹ ਸਭ ਕੁਝ ਮਾਂ ਸੁੰਦਰ ਕੌਰ ਜੀ ਦੀ ਅਸੀਸ ਸੀ। ਅਰਦਾਸ ਕਰਿਓ ਕਲਗੀਧਰ ਪਾਤਸ਼ਾਹ, ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਸੀਸ ਤੇ ਹੱਥ ਰੱਖੋ, ਅਸੀਂ ਤੁਹਾਡੀ ਕਿਰਪਾ ਨਜ਼ਰ ਲੈ ਸਕੀਏ, ਫਿਰ ਗੁਰੂ ਸਾਰੇ ਦੁੱਖਾਂ ਰੋਗਾਂ ਦੀ ਤੇ ਗੁਨਾਹਾਂ ਦੀ ਜ਼ਿੰਮੇਵਾਰੀ ਲੈ ਲੈਂਦੇ ਹਨ।
1: ਨਾਨਕ ਸਾਚਾ ਸਰਬ ਦਾਤਾਰ,
0: ਉਹ ਫਿਰ ਜਦੋਂ ਕੋਈ ਡੁੱਬਦਾ ਉਹਦੀ ਸੰਭਾਲ ਵੀ ਕਰਦਾ, ਉੱਤੇ ਸਿਲੰਡਰ ਕਰਦਾ, ਆਪਣੇ ਆਪ ਨੂੰ ਸਮਰਪਣ ਕਰਦਾ। ਨਾਨਕ ਸਾਚਾ ਸਰਬ ਦਾਤਾਰ, ਉਹ ਬਹੁਤ ਵੱਡਾ ਦਾਤਾ ਹੈ, ਉਹ ਦਿਆਲੂ ਹੈ, ਸਾਡੇ ਔਗਣਾਂ ਤੇ ਤਰਸ ਕਰ ਸਕਦਾ। ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਅਰਦਾਸ ਕਰਿਆ ਕਰੋ, ਮਹਾਰਾਜ ਔਗਣਾਂ ਨਾਲ ਭਰੇ ਆ, ਤੁਸੀਂ ਕਿਰਪਾ ਨਦਰ ਪਾ ਦਿਓ, ਹਮ ਅਵਗਣ ਭਰੇ। ਇੱਕ ਬੇਨਤੀ ਮੈਂ ਕਰਾਂਗਾ ਸਾਧ ਸੰਗਤ, ਹਰਿਮੰਦਰ ਸਾਹਿਬ ਦੀ ਸਰੋਵਰ ਦੀ ਪਰਿਕਰਮਾ ਵਿੱਚ ਕੋਈ ਵੀ ਸਿੱਖ ਬੋਲ ਕੇ ਗੱਲਾਂ ਕਰਕੇ ਨਾ ਤੁਰੇ, ਜਿੰਨਾ ਚਿਰ ਪਰਿਕਰਮਾ ਕਰਨੀ ਅੰਦਰ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਿਹੋ। ਇਹ ਕੋਈ ਛੋਟਾ ਸਥਾਨ ਨਹੀਂ, ਇੱਥੋਂ ਡਾਇਰੈਕਟ ਦੁਨੀਆਂ ਦਾ ਸੰਚਾਲਨ ਚੱਲਦਾ, ਡਾਇਰੈਕਟ ਹੀਥਰੋ ਹਵਾਈ ਅੱਡਾ ਇੰਗਲੈਂਡ, ਉੱਥੇ ਇੱਕ ਗੋਰੀ ਕੰਮ ਕਰ ਰਹੀ ਸੀ, ਉਹਦੇ ਪਲੇਟ ਲੱਗੀ ਸੀ, ਉਹਦਾ ਨਾਮ ਸੀ ਮਿਸ ਜੀਨ। ਜਦੋਂ ਉਹਨੇ ਸਿੱਖ ਨੂੰ ਵੇਖਿਆ, ਮਿਸਟਰ ਸਿੰਘ ਕਿੱਥੇ ਚੱਲੇ ਹੋ, ਇੱਕ ਪੁਸਤਕ ਵਿੱਚ ਜ਼ਿਕਰ ਆਇਆ ਹਰਿਮੰਦਰ ਦਰਸ਼ਨ ਦੇ, ਤਾਂ ਉਹਨੇ ਪੁੱਛਿਆ ਕਿੱਥੇ ਚੱਲੇ ਹੋ, ਉਹਨੇ ਕਿਹਾ ਇੰਡੀਆ, ਉਹਨੇ ਕਿਹਾ ਅੰਮ੍ਰਿਤਸਰ ਜਾਓਗੇ, ਤੇ ਸਿੰਘ ਨੇ ਕਿਹਾ ਹਾਂ ਜੀ, ਪਹਿਲਾਂ ਉਤਰਦਿਆਂ ਸਾਰ ਮੈਂ ਹਰਿਮੰਦਰ ਸਾਹਿਬ ਜਾਣਾ। ਗੋਰੀ ਦੀਆਂ ਅੱਖਾਂ ਵਿੱਚ ਵਿਰਾਗ ਆ ਗਿਆ। ਉਸ ਅੰਗਰੇਜ਼ ਔਰਤ ਨੇ ਕਿਹਾ ਮੇਰੀ ਵੀ ਨਮਸਕਾਰ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਕਰ ਦਿਓ। ਸਿੱਖ ਦਾ ਹਿਰਦਾ ਚੁੱਕ ਗਿਆ, ਕੋਈ ਮੇਰੇ ਅੰਦਰ ਇੰਨਾ ਚਾਓ ਨਹੀਂ ਜਿੰਨਾ ਇਹਦੇ ਅੰਦਰ ਚਾਓ ਬਣਿਆ। ਉਹਦੀਆਂ ਬਾਤਾਂ ਤੋਂ ਇੰਜ ਲੱਗਦਾ ਸੀ ਸਤਕਾਰ ਉਹਨੇ ਹਿਥਰੋ ਹਵਾਈ ਅੱਡੇ ਇੰਗਲੈਂਡ ਤੇ ਦਿੱਤਾ, ਇੰਜ ਲੱਗਦਾ ਸੀ ਉਸ ਬੰਦੇ ਨੂੰ ਜਿਵੇਂ ਮੈਂ ਤੇ ਅਜੇ 10-12 ਘੰਟਿਆਂ ਨੂੰ ਪਹੁੰਚਣਾ, ਪਰ ਇਸ ਬੀਬੀ ਦਾ ਦਿੱਤਾ ਸਤਿਕਾਰ ਜਿਵੇਂ ਹੁਣੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚਲਾ ਗਿਆ। ਉਹ 12 ਘੰਟਿਆਂ ਬਾਅਦ ਪਹੁੰਚੇ ਹਰਿਮੰਦਰ ਸਾਹਿਬ, ਇੱਥੇ ਦਰਸ਼ਨੀ ਡਿਓੜੀ ਵਿੱਚ ਰੋ ਪਿਆ। ਪਤਾ ਕਿਉਂ? ਜਦੋਂ ਉਹਨੇ ਸਾਹਮਣੇ ਨਜ਼ਰ ਮਾਰੀ, ਉਹਦੀਆਂ ਅੱਖਾਂ ਨੂੰ ਇਹ ਦਿਸਿਆ ਜਿਹੜੀ ਅੰਗਰੇਜ਼ ਔਰਤ ਹੀਥਰੋ ਹਵਾਈ ਅੱਡੇ ਇੰਗਲੈਂਡ ਮਿਲੀ ਸੀ, ਉਹ ਮੇਰੇ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਜਿਵੇਂ ਥੱਟੇ ਕਰੀ, ਮੇਰੇ ਤੋਂ ਵੀ ਪਹਿਲਾਂ। ਉਹ ਸਿੱਖਾ ਇੰਨਾ ਵੱਡਾ ਸਥਾਨ ਹੈ, ਇੱਥੋਂ ਦਾ ਪ੍ਰਸਾਰਣ ਵਿਦੇਸ਼ਾਂ ਵਿੱਚ ਲੋਕਾਂ ਨੂੰ ਸੁਰਤ ਨਾਲ ਸੁਣਦਾ, ਵਿਦੇਸ਼ ਤੋਂ ਬੈਠਿਆਂ ਦੀ ਸੁਰਤ ਕਰਕੇ ਤੇ ਹਾਜ਼ਰੀ ਲੱਗਦੀ। ਤੂੰ ਤੇ ਸਰੀਰ ਕਰਕੇ ਆਉਣਾ, ਤੂੰ ਕਿਉਂ ਸੰਸਾਰੀ ਗੱਲਾਂ ਕਰ। ਆਓ ਗੁਰੂ ਦੇ ਚਰਨਾਂ ਚ ਝੋਲੀਆਂ ਭਰੀਏ। ਸਭ ਦਾ ਧੰਨਵਾਦ, ਕੋਟਨ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਆਪ ਤਰੁੱਟ ਕੇ ਬਖਸ਼ਿਸ਼ ਕਰਦੇ ਹਨ। ਕਰੋੜਾਂ ਵਾਰ ਸ਼ੁਕਰਾਨਾ ਗੁਰੂ ਰਾਮਦਾਸ ਸਾਹਿਬ ਜੀ ਦਾ, ਜੋ ਸੀਸ ਤੇ ਹੱਥ ਰੱਖ ਕੇ, ਯੋਗ ਨਹੀਂ ਇਸ ਤਰਸ ਕਰ ਦਿੰਦੇ ਨੇ, ਦਇਆ ਕਰਦੇ। ਆਪ ਸੰਗਤ ਦਾ ਧੰਨਵਾਦ। ਗੁਰੂ ਇਸੇ ਤਰ੍ਹਾਂ ਸੀਸ ਤੇ ਹੱਥ ਰੱਖਣ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੀ ਸੇਵਾ ਵਿੱਚ ਪਿਆਰ ਬਖਸ਼ਿਸ਼ ਕਰਨ। ਆਓ ਆਖਰੀ ਪੰਕਤੀਆਂ ਸੁਣ ਕੇ ਆਪਾਂ ਸੀਸ ਪ੍ਰਾਪਤ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਇਹ ਆਇਆ ਅੱਜ ਦਾ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 632 ਅੰਕ ਤੇ ਸਬਾਈ ਮਨ ਹੈ, ਸੋਠ ਰਾਗ ਹੈ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਹਜ਼ੂਰ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਦੋਂ ਅਸੀਂ ਸ਼ਬਦ ਪੜਾਂਗੇ ਨਾ, ਆਪਣੇ ਆਪ ਨੂੰ ਆਪ ਸੰਬੋਧਕ ਹੋਵਾਂਗੇ। ਇਹ ਮਨ ਪਰਮੇਸ਼ਵਰ ਦੀ ਸ਼ਰਨ ਜਾਣ ਦੀ ਵਿਚਾਰ ਕਰੋ। ਪ੍ਰਭੂ ਦੀ ਸ਼ਰਨ ਗਿਆ ਜ਼ਿੰਦਗੀ ਕਿੱਥੇ ਪਲਟ ਜਾਂਦੀ ਹੈ, ਜ਼ਿੰਦਗੀ ਦੇ ਦੁੱਖ ਕਿਵੇਂ ਕੱਟੇ ਜਾਂਦੇ ਨੇ। ਸ਼ਰਨ ਜਾਣਾ ਅਗਲਾ ਕਦਮ ਹੈ। ਪਹਿਲਾਂ ਸ਼ਰਨ ਜਾਣ ਦੀ ਵਿਚਾਰ ਕਰਨਾ ਕਿ ਪਰਮਾਤਮਾ ਦੀ ਜੋ ਸ਼ਰਨ ਜਾਈਦਾ ਉਸ ਨਾਲ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ।

ਕਿਉਂਕਿ ਸਿਮਰਨ ਦੇ ਅਰਥ ਮੈਂ ਬੇਨਤੀ ਕਰਾਂ, ਜਦੋਂ ਜ਼ਿੰਦਗੀ ਵਿੱਚ ਘਟ ਜਾਂਦੇ ਨੇ, ਸਿਮਰਨ ਬਣ ਜਾਂਦਾ, ਫਿਰ ਕਹਿ ਲਈਏ ਪਰਮਾਤਮਾ ਦੀ ਸ਼ਰਨ ਜਾਣ ਦੀ ਪੂਰਨ ਤੌਰ ਤੇ ਅੰਦਰ ਵਿਚਾਰ ਆ ਜਾਂਦੀ ਹੈ। ਗੱਲ ਥੋੜੀ ਧਿਆਨ ਚ ਰੱਖਿਓ, ਸ਼ਰਨ ਦੇ ਪ੍ਰਥਮ ਅਰਥ ਨੇ ਪਰਮਾਤਮਾ ਦੇ ਸਮਰਪਿਤ ਹੋ ਜਾਣਾ। ਮੈਂ ਨਹੀਂ ਕੁਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਾਨ ਤੋਰਾ। ਮੈਂ ਆਪ ਜੀ ਦੇ ਮਾਲਕ ਸਮਰਪਿਤ ਹਾਂ, ਮੇਰੇ ਕੋਲ ਆਪਣਾ ਬਲ ਨਹੀਂ, ਮੇਰੇ ਕੋਲ ਆਪਣੀ ਹਿੰਮਤ ਨਹੀਂ, ਮੇਰੇ ਕੋਲ ਆਪਣੀ ਤਾਕਤ ਨਹੀਂ ਕਿ ਮੈਂ ਕੁਛ ਕਰ ਸਕਾਂ। ਮੈਂ ਆਪ ਜੀ ਨੂੰ ਆਪਣੀ ਬਾਂਹ ਫੜਾਈ, ਆਪ ਜੀ ਦੇ ਸਮਰਪਿਤ ਹੋਇਆ, ਕਿਰਪਾ ਕਰ ਦਿਓ। ਇਹ ਹੈ ਪ੍ਰਥਮ ਕਦਮ। ਅਗਲਾ ਕਦਮ ਹੈ ਉਸ ਮਾਲਕ ਦਾ ਸਿਮਰਨ ਕਰਨਾ। ਸਿਮਰਨ ਦਾ ਪ੍ਰਾਰੰਭਕ ਕਦਮ ਹੈ ਰਸਨਾ ਨਾਲ ਬੜੇ ਧਿਆਨ ਨਾਲ ਬੋਲਣਾ ਤੇ ਆਪਣੇ ਬੋਲਾਂ ਨੂੰ ਕੰਨਾਂ ਨਾਲ ਸੁਣਨਾ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਸ਼ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਜਦੋਂ ਅੰਦਰਲਾ ਆਪਾ ਟਿਕ ਕੇ ਐਸੇ ਧਿਆਨ ਵਿੱਚ ਜੁੜ ਜਾਂਦਾ, ਬੜੇ ਪਿਆਰ ਚ ਭਰ ਕੇ ਫਿਰ ਉਹ ਸਿਮਰਨ ਦੇ ਕਦਮ ਉਠਾਉਂਦਾ,

ਜਦੋਂ ਸ਼ਰਨ ਗਈ ਪਕੜ ਲਈ ਸ਼ਰਨ ਵਿੱਚ ਚਲੇ ਗਏ ਮੈਂ ਬੇਨਤੀ ਕਰਾਂ ਉਹ ਗਜ ਇੱਕ ਦੇਵ ਲੋਕ ਦਾ ਗੰਧਰਵ ਸੀ ਦੇਵਲ ਰਿਸ਼ੀ ਦੇ ਸਰਾਪ ਦੇ ਨਾਲ ਉਹ ਹਾਥੀ ਬਣ ਗਿਆ ਨਦੀ ਤੇ ਪਾਣੀ ਪੀਣ ਜਾਂਦਾ ਹੈ ਉੱਥੇ ਤੰਦੂਆ ਉਸ ਨੂੰ ਗ੍ਰਸ ਲੈਂਦਾ ਆਪਣੀ ਤਾਰ ਤੰਦੂਆ ਲਪੇਟ ਕੇ ਹਾਥੀ ਨੂੰ ਖਿੱਚੀ ਜਾ ਰਿਹਾ ਇਹ ਪਾਣੀ ਵਿੱਚ ਡੁੱਬਣ ਲੱਗਦਾ ਸਾਰਾ ਜ਼ੋਰ ਲਾ ਲੈਂਦਾ ਮੈਂ ਜੋ ਤੰਦੂਆ ਮੈਂ ਬੇਨਤੀ ਕਰਾਂ ਉਸ ਨੂੰ ਪਕੜ ਕੇ ਪਾਣੀ ਵਿੱਚ ਜਦੋਂ ਮੌਤ ਦੇ ਮੂੰਹ ਵਿੱਚ ਪਾਉਣ ਲੱਗਦਾ ਕਹਿੰਦੇ ਨੇ ਉਸ ਸਮੇਂ ਦੁਖਦ ਗਜਿੰਦ ਅਰਬਿੰਦ ਗੈ ਭੇਟ ਰੱਖੈ ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਹਿ ਜੀਓ ਕਾਹਾਂ ਕੋ ਕਰੈ ਕਛੂ ਹੋਤ ਨਾ ਕਾਹੂ ਕੇ ਕੀਏ ਜਾਂ ਕਿ ਪ੍ਰਭੂ ਮਾਨ ਲੇਹੇ ਸਰਬ ਸੁਖ ਤਾਹੇ ਜੀਓ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਦੁਖਦ ਗਜਿੰਦ ਗਜਿੰਦ ਮੈਨੇ ਹਾਥੀਆਂ ਦਾ ਵੱਡਾ ਹਾਥੀ ਅਰਬਿੰਦ ਅਰਬਿੰਦ ਮੈਨੇ ਕਮਲ ਕਮਲ ਦਾ ਫੁੱਲ ਨਦੀ ਵਿੱਚ ਤੈਰਿਆ ਆਉਂਦਾ ਚੂਕੇ ਹੈ ਤੇ ਪੂਰਵ ਜਨਮ ਦਾ ਗੰਧਰਵ ਸੀ ਅੰਦਰ ਚੇਤਨਾ ਜੀਵ ਆਤਮਾ ਦੀ ਤੇ ਹੈ ਹੀ ਸੀ ਵੀ ਜਦੋਂ ਦੁੱਖਾਂ ਵਿੱਚ ਫਸ ਜਾਈਏ ਤੇ ਪ੍ਰਭੂ ਦਾ ਆਰਾਧਨ ਕਰਨਾ ਚਾਹੀਦਾ ਉਸ ਸਮੇਂ ਉਹ ਤੈਰਿਆ ਆਉਂਦਾ ਫੁੱਲ ਸੁੰਡ ਨਾਲ ਫੜ ਕੇ ਭਗਵਾਨ ਦੇ ਸਮਰਪਿਤ ਕਰਕੇ ਕਹਿੰਦਾ ਹੇ ਪ੍ਰਭੂ ਬਚਾ ਲਓ ਅੰਦਰ ਦੀ ਚੇਤਨਾ ਬੋਲਦੀ ਹੇ ਪ੍ਰਭੂ ਬਚਾ ਲਓ ਦੁਖਦ ਗਜਿੰਦ ਅਰਬਿੰਦ ਗਹਿ ਭੇਟ ਰੱਖ ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਹਿ ਜੀਓ ਇਹ ਹਕੀਕਤ ਹੈ ਉਸ ਸਮੇਂ ਕਹਿੰਦੇ ਨੇ ਭਗਵਾਨ ਨੇ ਉਸ ਹਾਥੀ ਨੂੰ ਤੰਦੂਏ ਦੀ ਤੰਦ ਕੱਟ ਕੇ ਬਚਾ ਲਿਆ ਐ ਭਲਿਆ ਜੇ ਉਹ ਹਾਥੀ ਵਰਗਾ ਜਿਸ ਕੋਲ ਆਪਣਾ ਬਲ ਖਤਮ ਹੋ ਗਿਆ ਸੀ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਉਹ ਬਚ ਸਕਦਾ ਭਲਿਆ ਤੂੰ ਕਿਉਂ ਨੀ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਬਚ ਸਕਦਾ ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗਰਾ ਤੇ ਛੂਟਾ ਤੂੰ ਵਾਹਿਗੁਰੂ ਦੇ ਚਰਨਾਂ ਵਿੱਚ ਆ ਅਰਦਾਸ ਕਰ ਬੇਨਤੀ ਕਰ ਅੰਦਰ ਦੀ ਭਾਵਨਾ ਨਾਲ ਬੋਲ ਠਾਕ

0: ਆਇਆ ਅੰਦਰ ਦੇ ਆਪੇ ਵਿੱਚ ਉਸ ਮਾਲਕ ਅੱਗੇ ਸਮਰਪਿਤ ਹੋ ਕੇ ਕਹਿਣਾ, ਮਾਲਕ ਤੇਰੀ ਸ਼ਰਨ ਵਿੱਚ ਆਏ। ਜੋ ਸ਼ਰਨ ਵਿੱਚ ਆ ਜਾਏ, ਮਾਲਕ ਸਾਹਿਬ ਉਸ ਦੀ ਬਾਂਹ ਫੜ ਦੇ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੈਂ ਬੇਨਤੀ ਕਰਾਂ, ਜਹਾਂਗੀਰ ਗ੍ਰਿਫਤਾਰੀ ਦਾ ਹੁਕਮ ਦਿੰਦਾ ਅਤੇ ਪਾਸ ਬੁਲਾ ਕੇ ਕਹਿੰਦਾ, ਮੇਰੇ ਬਾਗੀ ਪੁੱਤਰ ਦੀ ਤੁਸਾਂ ਮਦਦ ਕੀਤੀ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਤਾ ਕੀ ਆਖਿਆ ਸੀ, ਐ ਜਹਾਂਗੀਰ ਇੱਥੇ ਇਹ ਡਰ ਹੈ ਕਿ ਕਦੀ ਤੇਰਾ ਬਾਪ ਆਇਆ ਅਕਬਰ ਇਸ ਦਰਬਾਰ ਵਿੱਚ, ਉਸ ਨੂੰ ਵੀ ਬੈਠਣ ਦੀ ਜਗ੍ਹਾ ਦਿੱਤੀ, ਲੰਗਰ ਛਕਾਇਆ ਤੇ ਸਨਮਾਨਿਆ ਗਿਆ। ਕਦੀ ਆਇਆ ਇੱਥੇ ਤੇਰਾ ਪੁੱਤਰ? ਇੱਥੇ ਗੱਲ ਇਹ ਨਹੀਂ ਹੈ ਵੀ ਕੌਣ ਆਇਆ, ਇੱਥੇ ਜੋ ਸ਼ਰਨ ਵਿੱਚ ਆਇਆ ਉਹਨੂੰ ਸਨਮਾਨਿਆ ਗਿਆ, ਉਹਨੂੰ ਗਲੇ ਲੈ ਜਾ ਕੇ। ਜੋ ਸ਼ਰਨ ਆਵੇ ਤੇ ਸਿਕੰਠ ਲਾਵੇ, ਇਹੋ ਬਿਰਧ ਸਵਾਮੀ ਸੰਧਾ। ਅਗਰ ਤੂੰ ਵੀ ਸ਼ਰਨ ਵਿੱਚ ਆ ਜਾਂਦਾ ਤੇ ਤੈਨੂੰ ਵੀ ਇੰਨਾ ਹੀ ਸਨਮਾਨ ਮਿਲ ਜਾਣਾ ਸੀ। ਮੈਂ ਬੇਨਤੀ ਕਰਦੀ ਹਾਂ ਕਿ ਉਹ ਸਨ ਜੋ ਸੱਚ ਦਾ ਪਹਿਰਾ ਦਿੰਦੇ ਆ, ਭਾਵੇਂ ਸ਼ਹੀਦ ਹੋ ਗਏ ਪਰ ਹਕੀਕਤ ਇਹ ਹੈ, ਇਸ ਦਰ ਦੀ ਮਰਿਆਦਾ ਨੂੰ ਉਹਨਾਂ ਰੱਤੀ ਭਰ ਵੀ ਆਂਚ ਨਹੀਂ ਆਉਣ ਦਿੱਤੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਜਦੋਂ ਸ਼ਰਨ ਚਲੇ ਜਾਈਏ ਤੇ ਵੱਡੇ ਵੱਡੇ ਇਹੋ ਜਿਹੇ ਤੰਦੂਏ ਵਰਗੇ ਬਲਸ਼ਾਲੀਆਂ ਤੋਂ ਵੀ ਉਸ ਹਾਥੀ ਨੂੰ ਮੇਰੇ ਸਾਹਿਬ ਜੀ ਬਚਾ ਲੈਂਦੇ ਹਨ ਜੀ।
1: ਮਹਿਮਾ ਨਾਮ ਕਹਾ ਲਾਉ ਬਰ ਨਾਉ, ਰਾਮ ਕਹਿਤ ਬੰਧਨ ਤੇਹ ਟੂਟਾ।
0: ਨਾਮ ਦੀ ਮਹਿਮਾ ਮੈਂ ਕਿੱਥੋਂ ਤੱਕ ਆਖਾਂ? ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮਹਿਮਾ ਨਾਮ ਕਹਾ ਲਾਉ ਬਰ ਨਾਉ, ਰਾਮ ਕਹਿਤ ਬੰਧਨ ਤੈ ਟੂਟਾ। ਭਲਿਆ ਰਾਮ ਕਹਿੰਦੇ ਆ, ਵਾਹਿਗੁਰੂ ਦਾ ਸਿਮਰਨ ਕਰਦੇ ਆ, ਉਸ ਤੇ ਬੰਧਨ ਕੱਟੇ ਜਾਂਦੇ ਨੇ। ਤੂੰ ਵੀ ਵਾਹਿਗੁਰੂ ਜੀ ਦਾ ਸਿਮਰਨ ਕਰ, ਤੂੰ ਐਸਾ ਰਾਮ ਕਹਿਣਾ ਸਿੱਖ ਲੈ। ਕਬੀਰ ਰਾਮੇ ਰਾਮ ਕਹੋ, ਕਹਿਬੇ ਮਾਹੇ ਵਿਵੇਕ, ਏਕ ਅਨੇਕਾਂ ਮਿਲ ਗਿਆ, ਏਕ ਸਮਾਨਾ ਏਕ। ਤੂੰ ਉਸ ਨੂੰ ਜਪਦਿਆਂ ਜਪਦਿਆਂ ਆਪਾਂ ਵਲੀਨ ਕਰ ਲੈ। ਕਬੀਰ ਰਾਮੇ ਰਾਮ ਕਹੋ, ਰਮ ਜਾ, ਲੀਨ ਹੋ ਜਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਭਲਾ ਕੁਛ ਪਲ, ਏਕ ਚਿੱਤ ਜੈ ਇੱਕ ਛਿਨ ਤੇ ਆਇਓ। ਤੂੰ ਕਿਤੇ ਐਸਾ ਇੱਕ ਚਿੱਤ ਹੋ ਕੇ ਇੱਕ ਛਿਨ ਮਾਤਰ ਵੀ ਉਸ ਵਾਹਿਗੁਰੂ ਵਿੱਚ ਲੀਨ ਹੋ ਜਾਏ, ਇਸ ਦੀ ਮਹਿਮਾ ਆਖੀ ਨਹੀਂ ਜਾ ਸਕਦੀ। ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਕਹੀ ਨਾ ਜਾਵੇ। ਇਹ ਹਕੀਕਤ ਹੈ, ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤਹਿ ਟੂਟਾ।
1: ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ।
0: ਅਜਾਮਲ ਪਾਪੀ ਸੀ, ਸਾਰਾ ਸੰਸਾਰ ਜਾਣਦਾ ਸੀ, ਇਹ ਵਿਸ਼ਵਾ ਦੁਆਰੇ ਜਾਣ ਵਾਲਾ ਹੈ। ਅਚਰਨਹੀਨ ਹੋ ਜਾਏ ਦੁਨੀਆਂ, ਲਾਂਤਾਂ ਵੀ ਪਾਉਂਦੀ ਏ, ਸਮਾਜ ਵਿੱਚ ਉਸ ਦੀ ਇੱਜ਼ਤ ਵੀ ਨਹੀਂ ਰਹਿੰਦੀ ਤੇ ਲੋਕ ਉਸ ਤੇ ਇਤਬਾਰ ਵੀ ਨਹੀਂ ਕਰਦੇ। ਇਹ ਅਜਾਮਲ ਦਾ ਹਾਲ ਸੀ, ਜਾਤ ਦਾ ਬ੍ਰਾਹਮਣ ਸੀ ਪਰ ਕਰਮ ਸ਼ੂਦਰਾਂ ਤੋਂ ਵੀ ਭੈੜੇ ਸਨ। ਤੇ ਐਸੇ ਪਾਪੀ ਵੇਸ਼ਵਾ ਦੁਆਰੇ ਜਾਣ ਵਾਲੇ ਨੂੰ ਜੇ ਕੋਈ ਮਹਾਂਪੁਰਖ ਆ ਕੇ ਤੇ ਕਹਿੰਦੇ ਨੇ, ਜਿਹੜਾ ਇਸ ਵਕਤ ਤੇਰੇ ਘਰ ਪੁੱਤਰ ਜੰਮੇਗਾ ਉਸ ਦਾ ਨਾਮ ਨਾਰਾਇਣ ਰੱਖੀ। ਮੈਂ ਬੇਨਤੀ ਕਰਾਂ, ਹੁਣ ਨਰੈਣ ਨਾਮ ਰੱਖੀ, ਨਾਲ ਇੱਕ ਗੱਲ ਕਹੀ ਸੀ, ਇਹ ਨਰੈਣ ਨਾਮ ਹੈ ਨਿਰੰਕਾਰ ਜੀ ਦਾ, ਪਰਮੇਸ਼ਰ ਜੀ ਦਾ। ਤੇ ਪੁੱਤਰ ਦਾ ਨਾਮ ਲੈਂਦਿਆਂ ਕਦੀ ਨਰੈਣ ਦਾ ਵੀ ਚੇਤੇ ਕਰ ਲਿਆ ਕਰੇ। ਮੈਂ ਬੇਨਤੀ ਕਰਾਂ, ਹੁਣ ਛੋਟਾ ਪੁੱਤਰ ਸੀ, ਛੋਟਾ ਪੁੱਤਰ ਹੋਣ ਦੇ ਨਾਤੇ ਉਸ ਨਾਲ ਪਿਆਰ ਵੀ ਜ਼ਿਆਦਾ ਸੀ, ਹੁਣ ਉਸ ਨੂੰ ਨਰਾਇਣ ਨਰਾਇਣ ਨਰਾਇਣ ਕਰਕੇ ਬੁਲਾਉਂਦਿਆਂ ਬੁਲਾਉਂਦਿਆਂ ਅੰਤਮ ਸਮਾਂ ਆਇਆ। ਮੈਂ ਬੇਨਤੀ ਕਰਾਂ, ਮੁੱਖੋਂ ਨਰਾਇਣ ਨਿਕਲਿਆ ਤੇ ਸੱਚ ਸੀ ਵੀ ਸਾਰੀ ਜ਼ਿੰਦਗੀ ਦੇ ਪਾਪਾਂ ਤੋਂ ਮੁਕਤ ਹੋ ਗਿਆ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਇਹ ਹਕੀਕਤ ਹੈ, ਕਈ ਵਾਰ ਘੰਟਿਆਂ ਵੱਧੀ ਜਪ ਕਰਦਿਆਂ ਉਹ ਅਵਸਥਾ ਮਿਲਦੀ ਹੋਵੇਗੀ, ਕਈ ਵਾਰ ਇੱਕ ਛਿਨ ਮਾਤਰ ਵੀ ਨਿਮਖ, ਇੱਕ ਪਲ, ਇੱਕ ਸੈਕਿੰਡ, ਇੱਕ ਅੱਖ ਦੇ ਝਮਕਨੇ ਜਿਤਨੇ ਸਮੇਂ ਚ ਵੀ उस वाहगुरु नाल सुरत जुड़ जाए तो उसका पार निस्तारा हो जाता है जी।
1: नानक कहत चेत चिंता मन तैं भी उतरै पार।
0: गुरु नानक दा नौवा जामा। धन गुरु तेग बहादुर पातशाह, जोत गुरु नानक दी है, जामा गुरु तेग बहादुर जी दा है। नानक कहत चेत, रे चेत चेत चेत अचेत, काहे ना बाल्मीकि देख, किस जात ते कह पदै अमरियो, राम भगत विशेख, भलिया तू चेत, अंदर दी चेतना नाल चेत, चेतना काम चित दे, जदो चित विच वाहगुरु वास जांदा फिर चुप कीता भी अंदरों चेत दे, फिर खामोश होया भी अंदरों पिया जप दे। नानक कहत चेत चिंता मन, एक पुरातन गल रही है भी एक मनी हुंदी है चिंता मनी, वो हाथ विच आ जाए तो जो चिंता करिए ओही पूरी हो जांदी, जो चितवन करिए वो पूरी हो जांदी। सतगुरु कहंदे ने भलिया तू बाहर दी चिंता मनी ना लभ, साडे सारिया कोल चिंता मनी है, वो है वाहिगुरु। सारे आखो वाहिगुरु वाहिगुरु वाहिगुरु वाहिगुरु। यह चिंता मनी, इस नाल जो भी जो मंग है ठाकर अपने ते सोई सोई देवे। नानक कहत चेत चिंता मन तैं भी उतरै पारा, तू भी इस संसार तो पार हो जाएगा। वाहगुरु दा सिमरन कर, जिवें जिवें सिमरन करदे गए मैं बेनती करांगा दुनिया दे भी सारे सुख मिलणगे। जो मंगे ठाकर अपने ते इच्छा पूरक, सर्व सुख दाता हर, जा कै वस है काम तेना, सो ऐसा हर त्याई है मेरे जीरे, ता सर्व सुख पावे मेरे मना, दुख कटे जानगे पापा तो मुक्त हो जावांगे, सारे सुख झोली विच पहनगे, रब दे कर प्रवान हो जावांगे। वेखो दुनिया भी सवर गई, दुख कटे गए, चिंता तो मुक्त हो गए, पाप कटे गए, ये जीवन का मकसद वाहगुरु का मिलाप वो भी हो गया। साहब कहन लगे उस वाहगुरु का सिमरन कर ताकि तेरी जिंदगी दे सारे दुख भी कटे जान, चिंता मुक्त होके आनंदित जिंदगी बन आवे जी। इथों तक आए अज के पावन मुख वाक के विचार नाल सांझ हुई। आओ लड़ीवार धन गुरु ग्रंथ साहिब जी के पावन उपदेश नाल जुड़ना करिए।

ਮਾਰੂਵਾਰ ਦੇ ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ ਨੇ ਤੇ ਪੌੜੀ ਵੀ ਗੁਰੂ ਅਰਜਨ ਦੇਵ ਜੀ ਦੇ। ਤੂੰ ਸੱਚਾ ਸਾਹਿਬ, ਤੂੰ ਸੱਚਾ ਹੈ ਸਾਹਿਬ ਮਾਲਕ, ਸੱਚ ਹੈ ਤੇ ਸੱਚ ਸਭ ਧਾਰਿਆ, ਚੂੰਕਿ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਦੋਂ ਸੱਚ ਜੋ ਬਣਾਉਂਦਾ, ਮੈਂ ਬੇਨਤੀ ਕਰਾਂ, ਸੱਚ ਹੀ ਬਣਾਉਂਦਾ। ਗੱਲ ਥੋੜੀ ਧਿਆਨ ਚ ਰੱਖਿਓ, ਸੋਨਾ ਆਧਾਰ ਹੈ, ਅਧਿਸ਼ਠਾਨ ਹੈ, ਬੇਸ ਹੈ, ਉਸ ਚੋਂ ਗਹਿਣੇ ਨਿਕਲਦੇ ਨੇ। ਉਹ ਗਹਿਣਿਆਂ ਦੇ ਆਕਾਰ ਕਿਤਨੇ ਵੀ ਹੋਣ, ਉਹ ਸੋਨੇ ਨੇ ਧਾਰੇ ਨੇ ਨਾ। ਤੇ ਜੇ ਅਧਿਸ਼ਠਾਨ ਕੱਢ ਦਈਏ, ਆਧਾਰ ਕੱਢ ਦਈਏ, ਉਸ ਦਾ ਬੇਸ ਕੱਢ ਦਈਏ, ਤੇ ਕੋਈ ਗਹਿਣਾ, ਮੈਂ ਬੇਨਤੀ ਕਰਾਂ, ਉਹ ਟਿਕ ਨਹੀਂ ਸਕਦਾ। ਭਾਂਡੇ ਮਿੱਟੀ ਦੇ ਘੁਮਿਆਰ ਬਣਾਉਂਦਾ, ਉਹ ਕੁੱਜੀ ਬਣਾ ਦੇ, ਉਹ ਕਿਸ਼ੋਰਾ ਬਣਾ ਦੇ, ਉਹ ਮਟਕਾ ਬਣਾ ਦੇ, ਵੱਡਾ ਘੜਾ ਬਣਾ ਦੇ, ਪਰ ਜੇ ਮਿੱਟੀ ਵਿੱਚੋਂ

ਗੁਰੂ ਕਾ ਸਿੱਖ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿਚ ਆਉਂਦਾ ਮੁੱਖ ਕਰਕੇ ਬੈਠਦਾ ਪਰ ਜਦੋਂ ਜਾਂਦਾ ਤੇ ਮਨ ਨੂੰ ਵੀ ਗੁਰੂ ਤੇ ਸਨਮੁਖ ਰੱਖ ਕੇ ਜਾਂਦਾ ਇਹ ਹਕੀਕਤ ਹੈ ਖਿਮਾ ਕਰਿਓ ਕਈ ਵਾਰ ਸਰੀਰ ਦਾ ਮੁੱਖ ਗੁਰੂ ਵੱਲ ਹੈ ਪਰ ਅੰਦਰੋਂ ਬੇਮੁੱਖ ਹੋਵੇ ਤੇ ਕਹਿ ਸਕਦੇ ਹਾਂ ਜੇ ਸਨਮੁੱਖ ਹੋ ਕੇ ਵੀ ਬੇਮੁੱਖ ਹੈ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਜਾ ਕੇ ਕੰਮ ਕਾਰ ਕਰਦੇ ਹਾਂ ਘਰ ਵਿਹਾਰ ਵਿਚ ਰਹਿੰਦੇ ਹਾਂ ਵੀ ਗੁਰੂ ਦੇ ਸਨਮੁੱਖ ਰਹਿੰਦਾ ਇਹ ਸਾਹਿਬ ਰਹਿਮਤ ਕਰਨ ਗੁਰਮੁਖ ਬਣ ਕੇ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਪਾਰ ਉਤਾਰਾ ਕਰੀਏ ਜੀ ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਵੀ ਅਦਬ ਕਰੀਏ ਜਿੰਨਾ ਧੰਨਵਾਦ ਕਰੀਏ ਓਨਾ ਹੀ ਥੋੜਾ ਹੈ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹਾਰਦਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪ੍ਰਬੰਧ ਦਾ ਤੇ ਅਤੀ ਸਤਿਕਾਰਯੋਗ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਾਹਿਬ ਜੀ ਦਾ ਅਤੇ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ ਆਓ ਪਾਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਨਾਲ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ, ਗਿਆਨ ਗੰਗਾ ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਇਹ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਵੀ ਉਪਲਬਧ ਹੈ। ਇਹ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਇਹ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

0: ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: प्रोग्राम दा ए हिस्सा तुहाडे तक कैसडी हे इंजरी लॉ तों तारा कैसडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी। प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू।

0: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ, ਨਾਰਥ ਈਸਟ, ਕੈਲਗਰੀ।

ਖਾਸਾ ਮਹੱਲਾ ਪਹਿਲਾ ਸੁਣ ਵੱਡਾ ਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਾਰਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਵਨਤਾ ਕੋਏ ਨਾ ਕਿਸ ਕੀ ਧਰਿਆ
ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਊਡੇ ਊੜਾਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ।

शरण परे की राखो शर्मा, जप तप संयम धर्म ना कमाया।

ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਉਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੀਸ ਦਿੱਤੇ। ਬੰਧ ਬੰਧ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ, ਤਿਨ੍ਹਾਂ ਦੀ

ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ

ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਉੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ। ਹਰ ਜੀਉ ਤੁਧ ਨੋ ਸਦਾ ਸਲਾਹੀ ਪਿਆਰੇ, ਜੇਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰ ਜੀਉ ਤੁਧ ਨੋ ਸਦਾ ਸਲਾਹੀ ਪਿਆਰੇ, ਜੇਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰ ਜੀਉ ਤੁਮ ਆਪੇ ਦੇਹੋ ਬੁਝਾਈ, ਹਰ ਜੀਉ ਤੁਧ ਬਿਟਹੁ ਵਾਰਿਆ ਸਦ ਹੀ।

ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ।